0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 21 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 0439-799-767 ਤੇ, ਯਾਨੀ ਕਿ 0439-799-767 ਤੇ ਆਪਣੇ ਨਾਮ ਦੇ ਨਾਲ। ਆਓ ਗੱਲ ਕਰਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਬਾਰੇ। ਸਭ ਤੋਂ ਪਹਿਲਾਂ ਲਵਾਂਗੇ ਖਬਰਸਾਰ ਦੇਸ਼, ਦੁਨੀਆ ਅਤੇ ਪੰਜਾਬ ਤੋਂ। ਫਿਰ ਦੱਸਾਂਗੇ ਕਿ ਮੈਲਬਨ ਦੇ ਭਾਰਤੀ ਕੌਂਸਲ ਨੇ ਐਲਾਨ ਕਰ ਦਿੱਤਾ ਹੈ ਕਿ ਮੈਲਬਨ ਨੂੰ ਮਿਲੇਗਾ ਇੱਕ ਨਵਾਂ ਅਤੇ ਵੱਡਾ VFS ਗਲੋਬਲ ਸੈਂਟਰ। ਕੀ ਨਵੀਆਂ ਚੀਜ਼ਾਂ ਹੋਣਗੀਆਂ ਇਸ ਦੇ ਵਿੱਚ, ਇਹ ਦੱਸਾਂਗੇ। ਫਿਰ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਅਪਡੇਟਸ ਦੇਵਾਂਗੇ ਪੰਜਾਬੀ ਡਾਇਸਪੋਰਾ ਦੇ ਰੂਪ ਦੇ ਵਿੱਚ। ਇੰਟਰਵਿਊ ਸੈਗਮੈਂਟ ਦੇ ਵਿੱਚ ਜਾਣਕਾਰੀ ਲਵਾਂਗੇ ਸਮੋਕ ਅਲਾਰਮਸ ਬਾਰੇ। ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਸ ਨੇ ਲੋਕਾਂ ਨੂੰ ਸਮੋਕ ਅਲਾਰਮਸ ਦੀ ਜਾਂਚ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਨੇ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ, ਅਤੇ ਤੁਸੀਂ ਵੀ ਕਰ ਦਿਓ ਮੈਸੇਜ 0439-799-767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖ਼ਬਰਾਂ ਵੱਲ।

SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 21 ਮਈ 2026 ਦਿਨ ਵੀਰਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ ਵੱਧ ਕੇ 4.5% ਹੋ ਗਈ ਹੈ। ਇਹ ਅੰਕੜਾ ਮਾਰਚ ਦੇ ਮੁਕਾਬਲੇ 0.2% ਵੱਧ ਹੈ ਅਤੇ ਅਪ੍ਰੈਲ ਦੇ ਵਿੱਚ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਗਿਣਤੀ ਵਿੱਚ ਲਗਭਗ 19,000 ਦੀ ਕਮੀ ਆਈ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦੇ ਵਿੱਚ ਇਹ ਵਾਧਾ ਔਰਤਾਂ ਦੇ ਰੁਜ਼ਗਾਰ ਵਿੱਚ ਆਈ ਗਿਰਾਵਟ ਕਾਰਨ ਹੋਇਆ ਹੈ। ਅਗਸਤ 2025 ਤੋਂ ਬਾਅਦ ਔਰਤਾਂ ਦੇ ਰੁਜ਼ਗਾਰ ਵਿੱਚ ਇਹ ਪਹਿਲੀ ਗਿਰਾਵਟ ਹੈ। ਜੋ ਲੋਕ ਅਪ੍ਰੈਲ ਵਿੱਚ ਕੰਮ ਕਰਦੇ ਰਹੇ ਉਹਨਾਂ ਨੇ ਵਧੇਰੇ ਸਮਾਂ ਕੰਮ ਕੀਤਾ ਅਤੇ ਪ੍ਰਤੀ ਵਿਅਕਤੀ ਕੰਮ ਦੇ ਘੰਟਿਆਂ ਦੇ ਵਿੱਚ 0.9% ਦਾ ਵਾਧਾ ਦਰਜ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਪੈਨੀ ਵਾਂਗ ਨੇ ਇਜ਼ਰਾਈਲੀ ਮੰਤਰੀ ਇਤਾਮਾਰ ਬੈਨ ਗਰੀਬ ਵੱਲੋਂ ਬੰਨੇ ਹੋਏ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਫਟਕਾਰ ਲਗਾਉਣ ਦੀ ਵੀਡੀਓ ਨੂੰ ਹੈਰਾਨ ਕਰਨ ਵਾਲੀ ਅਤੇ ਅਸਵੀਕਾਰਨਯੋਗ ਦੱਸਿਆ ਹੈ। ਪੈਨੀ ਵਾਂਗ ਨੇ ਦੱਸਿਆ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਵਿੱਚ ਆਸਟ੍ਰੇਲੀਆ ਦੇ ਰਾਜਦੂਤ ਨੂੰ ਹਿਰਾਸਤ ਵਿੱਚ ਰੱਖੇ ਗਏ ਆਸਟ੍ਰੇਲੀਆਈ ਨਾਗਰਿਕਾਂ ਦੀ ਰਿਹਾਈ ਦੀ ਮੰਗ ਦੁਹਰਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਜ਼ਰਾਈਲ ਨੂੰ ਇਹ ਯਕੀਨੀ ਬਣਾਉਣ ਦੇ ਲਈ ਵੀ ਕਿਹਾ ਹੈ ਕਿ ਕਿਸੇ ਵੀ ਹਿਰਾਸਤ ਵਿੱਚ ਲਾਏ ਗਏ ਵਿਅਕਤੀ ਨਾਲ ਬੁਰਾ ਸਲੂਕ ਨਾ ਹੋਵੇ ਅਤੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਆਸਟ੍ਰੇਲੀਆ ਵੀ ਹੁਣ ਉਨ੍ਹਾਂ ਦੇਸ਼ਾਂ ਦੀ ਲੜੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਵਰਤਾਰਾ ਇਜ਼ਰਾਈਲ ਦੀਆਂ ਕਦਰਾਂ ਕੀਮਤਾਂ ਅਤੇ ਮਿਆਰਾਂ ਦੇ ਅਨੁਕੂਲ ਨਹੀਂ ਹੈ। ਫਿਲਹਾਲ ਅਜੇ ਸਪਸ਼ਟ ਨਹੀਂ ਹੈ ਕਿ ਗਲੋਬਲ ਸੁਮਤ ਫਲੋਟਿਲਾ ਦੇ ਬੰਨੇ ਹੋਏ ਪ੍ਰਦਰਸ਼ਨਕਾਰੀਆਂ ਦੇ ਸਮੂਹ ਵਿੱਚ ਕੋਈ ਆਸਟ੍ਰੇਲੀਆਈ ਨਾਗਰਿਕ ਸ਼ਾਮਲ ਸੀ ਜਾਂ ਨਹੀਂ। ਇੱਕ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਫਸਟ ਨੇਸ਼ਨਸ ਭਾਈਚਾਰਿਆਂ ਵਿੱਚ ਰੋਜ਼ਗਾਰ ਵਧਾਉਣ ਦੇ ਵਿੱਚ ਆਦਿਵਾਸੀ ਮਹਿਲਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਨੇ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਅਤੇ ਕੁਈਨਜ਼ਲੈਂਡ

0: ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ 1981 ਤੋਂ 2021 ਤੱਕ ਦੀਆਂ 9 ਜਨਗਣਨਾ ਰਿਪੋਰਟਾਂ ਦੀ ਜਾਂਚ ਕੀਤੀ ਹੈ। ਉਹਨਾਂ ਨੇ ਪਾਇਆ ਕਿ ਆਦਿਵਾਸੀ ਔਰਤਾਂ ਦੀ ਰੁਜ਼ਗਾਰ ਦਰ ਦੁੱਗਣੀ ਹੋ ਗਈ ਹੈ। ਇਸ ਦੇ ਨਾਲ ਹੀ ਆਦਿਵਾਸੀ ਔਰਤਾਂ ਮਰਦਾਂ ਦੇ ਮੁਕਾਬਲੇ ਵੱਧ ਯੋਗ ਨੇ, ਸਕੂਲ ਜਾਣ ਦੀ ਵਧੇਰੇ ਸੰਭਾਵਨਾ ਰੱਖਦੀਆਂ ਨੇ ਅਤੇ ਕਾਨੂੰਨੀ ਮਸਲਿਆਂ ਤੋਂ ਦੂਰ ਰਹਿੰਦੀਆਂ ਨੇ। ਖੋਜਕਾਰਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਸ਼ਹਿਰੀ ਅਤੇ ਖੇਤਰੀ ਇਲਾਕਿਆਂ ਦੇ ਵਿੱਚ ਰੁਜ਼ਗਾਰ ਦੇ ਫਰਕ ਘਟੇ ਨੇ, ਪਰ ਪਿਛਲੇ 4 ਦਹਾਕਿਆਂ ਦੌਰਾਨ ਦੂਰ ਦਰਾਜ਼ ਆਦਿਵਾਸੀ ਭਾਈਚਾਰਿਆਂ ਦੇ ਵਿੱਚ ਇਹ ਅੰਤਰ ਕਾਫ਼ੀ ਵੱਧ ਚੁੱਕਾ ਹੈ। ਦਿਲਿੰਦੁਆ ਸੈਂਟਰ ਫਾਰ ਇੰਡੀਜੀਨੀਅਸ ਬਿਜ਼ਨਸ ਲੀਡਰਸ਼ਿਪ ਦੇ ਕ੍ਰਿਸਟਨ ਇਵਾ ਨੇ NITV ਨੂੰ ਦੱਸਿਆ ਕਿ ਕਮਿਊਨਿਟੀ ਡਿਵੈਲਪਮੈਂਟ ਇੰਪਲਾਇਮੈਂਟ ਪ੍ਰੋਜੈਕਟ ਸਕੀਮ ਦਾ ਅਸਫਲ ਹੋਣਾ ਇਸ ਵਿੱਚ ਰੁਕਾਵਟਾਂ ਪੈਦਾ ਕਰ ਰਿਹਾ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਇਬੋਲਾ ਦੇ ਪ੍ਰਕੋਪ ਨਾਲ ਜੂਝ ਰਹੇ ਡੈਮੋਕ੍ਰੇਟਿਕ ਰਿਪਬਲਿਕ ਆਫ ਦਾ ਕੋਂਗੋ ਅਤੇ ਹੋਰ ਅਫਰੀਕੀ ਦੇਸ਼ਾਂ ਦੇ ਲਈ ਦਰਜਨਾਂ ਟਨ ਮੈਡੀਕਲ ਸਪਲਾਈ ਭੇਜੀ ਜਾ ਰਹੀ ਹੈ। WHO ਦਾ ਕਹਿਣਾ ਹੈ ਕਿ ਇਹ ਪ੍ਰਕੋਪ ਸ਼ੁਰੂਆਤੀ ਰਿਪੋਰਟਾਂ ਨਾਲੋਂ ਕਿਤੇ ਵੱਡਾ ਹੈ, ਕਿਉਂਕਿ ਪੁਸ਼ਟੀਕਰਨ ਟੈਸਟ ਹੋਣ ਅਤੇ ਪ੍ਰਕੋਪ ਦੇ ਐਲਾਨੇ ਜਾਣ ਤੋਂ ਪਹਿਲਾਂ ਹੀ 3 ਹਫ਼ਤਿਆਂ ਤੱਕ ਸੰਕਰਮਣ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ। ਮਾਨਵਤਾਵਾਦੀ ਸੰਸਥਾ ਮਰਸੀ ਕੋਬਸ ਇਤੁਰੀ ਖੇਤਰ ਦੇ ਵਿੱਚ ਬਿਮਾਰੀ ਦੇ ਹੋਰ ਫੈਲਾਅ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਐਮਰਜੈਂਸੀ ਰਿਸਪਾਂਸ ਦੀ ਵਾਈਸ ਪ੍ਰੈਜ਼ੀਡੈਂਟ ਵਿਟਨੀ ਐਲਮਰ ਦਾ ਕਹਿਣਾ ਹੈ ਕਿ ਭਾਈਚਾਰੇ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਅਤੇ ਸਰੋਤਾਂ ਨੂੰ ਤੇਜ਼ੀ ਨਾਲ ਜਟਾਉਣਾ ਇਸ ਪ੍ਰਕੋਪ ਨੂੰ ਰੋਕਣ ਲਈ ਬਹੁਤ ਮਹੱਤਵਪੂਰਨ ਹੈ।
1: ਯੂ ਨੀਡ ਟੂ ਪ੍ਰਾਇਓਰਟਾਈਜ਼ ਦ ਪ੍ਰੋਟੈਕਟਿਵ ਇਕਵਿਪਮੈਂਟ, ਯੂ ਨੋ, ਦ ਮੈਡੀਕਲ ਸਪਲਾਈਜ਼, ਦ ਟ੍ਰੇਨਿੰਗ ਫਾਰ ਹੈਲਥਕੇਅਰ ਪਰਸਨਲ, ਆਲ ਆਫ ਦੈਟ ਸੋਰਟ ਆਫ ਮੈਡੀਕਲ ਸਾਈਡ ਆਫ ਥਿੰਗਸ ਵਿਦ ਕਮਿਊਨਿਟੀ ਇੰਗੇਜਮੈਂਟ, ਵਿਦ ਅਵੇਅਰਨੈਸ ਮੈਸੇਜਿੰਗ, ਵਿਦ, ਯੂ ਨੋ, ਪ੍ਰੀਵੈਂਸ਼ਨ ਵਰਕ, that is sort of the softer side of the response, but equally as important to be able to curb this, to be able to get people to go into health centers and those health seeking behaviors.
0: ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਲੁਧਿਆਣਾ ਦੇ ਵਿੱਚ ਵੋਟਰਾਂ ਦੀ ਵਿਸ਼ੇਸ਼ ਸੁਧਾਈ ਦੇ ਮਾਮਲੇ ਤੇ ਚਰਚਾ ਕਰਨ ਲਈ ਰੱਖੀ ਗਈ ਮੀਟਿੰਗ ਵਿੱਚ ਉਸ ਵਕਤ ਖਟਾਸ ਪੈਦਾ ਹੋ ਗਈ ਜਦੋਂ ਇੱਕ ਆਪ ਮੰਤਰੀ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਦਰਮਿਆਨ ਤਿੱਖੀ ਬਹਿਸ ਹੋ ਗਈ। ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੇ ਵਿੱਚ SIR ਅਤੇ ਨਿਗਮ ਚੋਣਾਂ ਤੇ ਚਰਚਾ ਕਰਨ ਲਈ ਬੀਤੇ ਕੱਲ੍ਹ ਇੱਕ ਮੀਟਿੰਗ ਸੱਦੀ ਗਈ ਸੀ। ਚਸ਼ਮਦੀਦਾਂ ਅਨੁਸਾਰ ਜਦੋਂ ਬੀਤੇ ਕੱਲ੍ਹ ਲੁਧਿਆਣਾ ਦੇ ਵਿੱਚ ਪਾਰਟੀ ਮੀਟਿੰਗ ਖਤਮ ਹੋਈ ਤਾਂ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੂੰ ਬਠਿੰਡਾ ਨਿਗਮ ਦੀ ਚੋਣ ਦੇ ਲਈ ਕੁਝ ਉਮੀਦਵਾਰਾਂ ਦੀ ਚੋਣ ਬਾਰੇ ਸਵਾਲ ਕੀਤੇ। ਦੋਵੇਂ ਆਗੂਆਂ ਦੇ ਵਿੱਚ ਸ਼ੁਰੂ ਵਿੱਚ ਇਹ ਗੱਲਬਾਤ ਠੀਕ ਦਿਸ਼ਾ ਅਤੇ ਸਹੀ ਸੁਰ ਵਿੱਚ ਹੋਈ, ਪਰੰਤੂ ਬਾਅਦ ਦੇ ਵਿੱਚ ਮਾਹੌਲ ਗਰਮ ਹੋ ਗਿਆ। ਖੁੱਡੀਆਂ ਨੇ ਇਸ ਮੌਕੇ ਬਠਿੰਡਾ ਨਿਗਮ ਦੀ ਚੋਣ ਦੇ ਵਿੱਚ ਇੱਕ ਸਮਰਥਕ ਨੂੰ ਟਿਕਟ ਨਾ ਦੇਣ ਤੇ ਇਤਰਾਜ਼ ਜਤਾਇਆ। ਖੁੱਡੀਆਂ ਨੇ ਕਿਹਾ ਕਿ ਇੱਕ ਸਾਬਕਾ ਮੇਅਰ ਦੇ ਕਹਿਣ ਤੇ ਕੁਝ ਸਾਬਕਾ ਕਾਂਗਰਸੀ ਵਰਕਰਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਨੇ। ਸਿਸੋਦੀਆਂ ਨੇ ਇਸ ਮਾਮਲੇ ਤੇ ਚਰਚਾ ਕਰਨ ਲਈ ਕਿਹਾ, ਪਰੰਤੂ ਖੁੱਡੀਆਂ ਆਪਣੀ ਗੱਲ ਤੇ ਅੜੇ ਰਹੇ। ਇਸ ਮੌਕੇ ਕੁਝ ਵਿਧਾਇਕਾਂ ਨੇ ਦਖਲ ਦੇ ਕੇ ਮਾਹੌਲ ਸ਼ਾਂਤ ਕਰਵਾਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਠਿੰਡਾ ਦੇ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਬਠਿੰਡਾ ਨਿਗਮ ਦੀ ਚੋਣ ਦੇ ਲਈ ਦਿੱਤੀਆਂ ਟਿਕਟਾਂ ਤੇ ਸਵਾਲ ਉਠਾ ਚੁੱਕੇ ਨੇ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।
2: ਸੋ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਆਸਟ੍ਰੇਲੀਆਈ ਕੌਮਾਂਤਰੀ ਅਤੇ ਪੰਜਾਬ ਤੋਂ ਮੁੱਖ ਖਬਰਾਂ। ਆਸ ਕਰਦੇ ਹਾਂ ਕਿ ਤੁਹਾਡਾ ਦਿਨ ਚੰਗਾ ਲੰਘ ਰਿਹਾ ਹੋਵੇਗਾ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਕਿਵੇਂ ਦਾ ਲੰਘ ਰਿਹਾ ਇਹ ਦਿਨ? ਕੀ ਕੁਝ ਕਰ ਰਹੇ ਹੋ? ਕਰ ਸਕਦੇ ਹੋ ਮੈਸੇਜ ਅਤੇ ਦੇ ਸਕਦੇ ਹੋ ਮੇਰਾ ਸਾਥ ਤੁਸੀਂ ਇਸ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਸੇਜ ਕਰਨ ਲਈ ਨੰਬਰ ਉਹੀ ਹੈ ਜੀ 0439-799-767, ਯਾਨੀ ਕਿ 0439-799-767 'ਤੇ ਆਪਣੇ ਨਾਮ ਦੇ ਨਾਲ ਲਿਖ ਭੇਜੋ ਆਪਣਾ ਸੁਨੇਹਾ। ਇੱਧਰ ਗਗਨ ਜੀ ਨੇ ਮੈਸੇਜ ਭੇਜ ਦਿੱਤਾ ਹੈ ਆਉਂਦਿਆਂ ਨਹੀਂ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਚਾਲ ਨੇ? ਔਰ ਇਹ ਕ੍ਰਿਕਟ ਦੀ ਗੱਲ ਕਰਦੇ ਹੁੰਦੇ ਨੇ ਹਮੇਸ਼ਾ, ਔਰ IPL ਚੱਲ ਰਹੀ ਹੈ, ਸੋ ਕਿਉਂ ਨਹੀਂ? ਔਰ ਕਹਿ ਰਹੇ ਨੇ ਨੰਬਰ 4 ਜੋ ਸਪੋਟ ਹੈ ਅਜੇ ਵੀ ਅਵੇਲੇਬਲ ਹੈ ਔਰ ਲੜਾਈ ਚੱਲ ਰਹੀ ਹੈ ਉਸਦੇ ਵਾਸਤੇ। ਤੁਹਾਨੂੰ ਕੀ ਲੱਗਦਾ ਕਿ ਕੌਣ ਆਊਗਾ, ਰਾਜਸਥਾਨ ਰਾਇਲਸ, ਕੋਲਕਾਤਾ ਜਾਂ ਫਿਰ ਪੰਜਾਬ ਦੀ ਟੀਮ? ਔਰ ਕਹਿ ਰਹੇ ਨੇ ਪੰਜਾਬ ਵਾਸਤੇ ਤਾਂ ਮਸਟ ਵਿਨ ਹੈ, ਔਰ ਜਿੱਤ ਗਏ ਤਾਂ ਵੀ ਦੇਖਣਾ ਪਵੇਗਾ ਕੀ ਬਣਦਾ ਹੈ, ਕਿਉਂਕਿ ਉੱਧਰ ਰਾਜਸਥਾਨ ਰਾਇਲਸ ਦੀ ਟੀਮ ਦਾ ਜੋ ਹੈ ਆਖਰੀ ਲੀਗ ਮੁਕਾਬਲਾ ਇਸ ਵਾਰ IPL ਦੇ ਵਿੱਚ, ਅਗਰ ਉਹ ਆਪਣਾ ਆਖਰੀ ਮੁਕਾਬਲਾ ਜੋ ਸਾਡੇ ਪੰਜਾਬ ਅਤੇ KKR ਦੇ ਮੁਕਾਬਲੇ ਤੋਂ ਬਾਅਦ ਹੈ, ਅਗਰ ਉਹ ਜਿੱਤ ਜਾਂਦੀ ਹੈ ਤਾਂ ਡੈਫੀਨੇਟਲੀ RR ਹੀ ਸੈਮੀਫਾਈਨਲ ਯਾਨੀ ਕਿ ਕੁਆਲੀਫਾਈ ਕਰ ਜਾਏਗੀ ਪਲੇਅਆਫਸ ਦੇ ਵਾਸਤੇ, ਔਰ ਪੰਜਾਬ ਅਤੇ KKR ਬਾਹਰ ਹੋ ਜਾਣਗੀਆਂ। ਔਰ ਇਹ ਕਹਿ ਰਹੇ ਨੇ ਵਾਹਿਗੁਰੂ ਭਲੀ ਕਰੇ, ਬਿਲਕੁਲ ਜੀ, ਹੁਣ ਤਾਂ ਆਸਾਂ ਹੀ ਨੇ, ਕਿਉਂਕਿ ਸਾਡੀ ਟੀਮ ਲਗਾਤਾਰ 6 ਮੈਚ ਹਾਰ ਗਈ ਹੈ। ਦੇਖਦੇ ਹਾਂ ਕੀ ਬਣਦਾ ਹੈ। ਸੋ ਆਓ ਤੁਹਾਨੂੰ ਅੱਗੇ ਲੈ ਚੱਲਦੇ ਹਾਂ। ਇੱਧਰ ਜੋ ਬਣਨ ਜਾ ਰਿਹਾ ਹੈ VFS, ਬਹੁਤ ਹੀ ਵੱਡਾ, ਮੈਲਬਰਨ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਅਨੀਸ਼ ਰਾਜਨ ਨੇ ਭਾਰਤੀ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਸ਼ਹਿਰ ਦੇ ਵਿੱਚ ਇੱਕ ਨਵੇਂ ਅਤੇ ਵਿਸ਼ਾਲ VFS ਗਲੋਬਲ ਸੈਂਟਰ ਦੇ ਖੁੱਲ੍ਹਣ ਦਾ ਐਲਾਨ ਕਰ ਦਿੱਤਾ ਹੈ। ਕੀ ਇਹ ਪੂਰੀ ਜਾਣਕਾਰੀ? ਆਓ ਚੱਲਦੇ ਹਾਂ ਇਸ ਰਿਪੋਰਟ ਦੇ ਵੱਲ।
3: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਮੈਲਬਰਨ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਅਨੀਸ਼ ਰਾਜਨ ਨੇ ਭਾਰਤੀ ਭਾਈਚਾਰੇ ਦੇ ਲਈ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਸ਼ਹਿਰ ਦੇ ਵਿੱਚ ਇੱਕ ਨਵੇਂ

0: seen here sports, and of course international students who are studying all in these new technologies, to see how we can bring India and Australia together and we create a better India and a better Australia and create a better world by working together. That's very important.
1: ਕਾਬਲੇ ਗੌਰ ਹੈ ਕਿ VFS ਭਾਵ ਕਿ ਵੀਜ਼ਾ ਫੈਸਿਲੀਟੇਸ਼ਨ ਸਰਵਿਸਿਜ਼ ਇੱਕ ਨਿੱਜੀ ਕੰਪਨੀ ਹੈ ਜੋ ਕਈ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ ਸੰਭਾਲਦੀ ਹੈ। ਇਹਨਾਂ ਸੇਵਾਵਾਂ ਦੇ ਵਿੱਚ ਵੀਜ਼ਾ ਅਰਜ਼ੀ, ਪਾਸਪੋਰਟ ਨਵੀਨੀਕਰਨ, OCI ਦਸਤਾਵੇਜ਼ਾਂ ਸੰਬੰਧੀ ਸੇਵਾਵਾਂ ਅਤੇ ਬਾਇਓਮੈਟ੍ਰਿਕ ਅਪਾਇੰਟਮੈਂਟ ਵਰਗੀਆਂ ਸੇਵਾਵਾਂ ਸ਼ਾਮਲ ਹਨ। ਆਸਟ੍ਰੇਲੀਆ ਦੇ ਵਿੱਚ ਭਾਰਤੀ ਕੌਂਸਲਰ ਸੇਵਾਵਾਂ ਦੇ ਲਈ ਅਕਸਰ ਬਿਨੈਕਾਰਾਂ ਨੂੰ OCI ਜਾਂ ਪਾਸਪੋਰਟ ਅਰਜ਼ੀ ਜਮ੍ਹਾਂ ਕਰਨ ਦੇ ਲਈ VFS ਗਲੋਬਲ ਦੇ ਨਾਲ ਅਪੁਆਇੰਟਮੈਂਟ ਬੁੱਕ ਕਰਨੀ ਪੈਂਦੀ ਹੈ, ਜਦਕਿ ਅੰਤਿਮ ਮਨਜ਼ੂਰੀ ਕੌਂਸਲੇਟ ਜਨਰਲ ਆਫ ਇੰਡੀਆ ਜਾਂ ਹਾਈ ਕਮਿਸ਼ਨ ਆਫ ਇੰਡੀਆ ਦੁਆਰਾ ਦਿੱਤੀ ਜਾਂਦੀ ਹੈ। ਸੋ ਕੁੱਲ ਮਿਲਾ ਕੇ ਮੈਲਬਨ ਦੇ ਵਿੱਚ ਖੁੱਲ੍ਹਣ ਵਾਲਾ ਨਵਾਂ ਵਿਸ਼ਾਲ VFS ਗਲੋਬਲ ਸੈਂਟਰ ਵਿਕਟੋਰੀਆ ਵਿੱਚ ਰਹਿੰਦੇ ਭਾਰਤੀ ਮੂਲ ਦੇ ਕਰੀਬ 2.5 ਲੱਖ ਤੋਂ ਵੱਧ ਲੋਕਾਂ ਦੇ ਲਈ ਵੱਡੀ ਸਹੂਲਤ ਦਾ ਸਬੱਬ ਬਣੇਗਾ। SBS ਹਿੰਦੀ ਤੋਂ ਨਤਾਸ਼ਾ ਕੌਲ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਤੁਸੀਂ ਪੰਜਾਬੀ ਵਿੱਚ ਸੁਣ ਰਹੇ ਸੀ, ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
2: ਸਵਾਸ ਕਰਦੇ ਹਾਂ ਕਿ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ ਅਤੇ ਜੋ ਭਾਰਤੀ ਇੱਥੇ ਵੱਸਦੇ ਨੇ ਮੈਲਬਨ ਦੇ ਵਿੱਚ ਉਹਨਾਂ ਲਈ ਕੁਝ ਨਾ ਕੁਝ ਫਾਇਦਾ ਜ਼ਰੂਰ ਹੋਵੇਗਾ। ਉੱਧਰ ਭਾਰਤ ਦੀ ਗੱਲ ਕਰੀ ਤਾਂ ਤੁਸੀਂ ਸੁਣ ਹੀ ਲਿਆ ਹੋਣਾ ਕਿ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ 'ਤੇ ਕਾਕਰੋਚ ਜਨਤਾ ਪਾਰਟੀ ਨਾਂ ਦਾ ਅਕਾਊਂਟ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਔਰ 10 ਮਿਲੀਅਨ ਤੋਂ ਜ਼ਿਆਦਾ ਫੋਲੋਅਰ ਹੋ ਗਏ ਨੇ। ਔਰ ਨਾਲ ਦੀ ਨਾਲ ਇਹ ਤਾਂ ਚਲੋ ਤੁਸੀਂ ਸੁਣ ਹੀ ਲਿਆ, ਇਹ ਵੀ ਦੱਸ ਦਈਏ ਕਿ ਇਹਦੇ ਓਪੋਜੀਸ਼ਨ ਦੇ ਵਾਸਤੇ ਨੈਸ਼ਨਲ ਪੈਰਾਸਾਈਟਿਕ ਫਰੰਟ ਵੀ ਇੱਕ ਹੋਰ ਕਿਸ ਨੇ ਪੇਜ ਬਣਾ ਲਿਆ ਅਤੇ ਉਹ ਵੀ ਪਾਰਟੀ ਖੁੱਲ੍ਹ ਚੁੱਕੀ ਹੈ, ਲੇਕਿਨ ਓਬਵੀਅਸਲੀ ਇਹ ਕੋਈ ਪੋਲੀਟੀਕਲ ਪਾਰਟੀ ਰਜਿਸਟਰ ਨਹੀਂ ਹੋਈ ਹੈ, ਸਿਰਫ ਇੱਕ ਤੰਜ ਜਾਂ ਫਿਰ ਵਿਅੰਗ ਕੱਸਿਆ ਜਾ ਰਿਹਾ ਅੱਜ ਦੀ ਪੋਲੀਟਿਕਸ ਦੇ ਉੱਤੇ ਜੋ ਭਾਰਤ ਦੇ ਵਿੱਚ ਚੱਲ ਰਹੀ ਹੈ। ਤੁਹਾਡਾ ਕੀ ਹੈ ਕਹਿਣਾ ਇਸ ਬਾਰੇ ਉਹ ਵੀ ਤੁਸੀਂ ਦੱਸ ਸਕਦੇ ਹੋ। ਫਿਲਹਾਲ ਆਓ ਰੁਕਦੇ ਹਾਂ ਇੱਕ ਵਕਫੇ ਦੇ ਲਈ, ਆਉਂਦੇ ਹਾਂ ਵਾਪਸ ਹੋਰ ਜਾਣਕਾਰੀਆਂ ਦੇ ਨਾਲ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
3: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
4: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ TV ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ।
5: I'm Janice Peterson from SBS World News, and I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
6: SBS Learn English helps Australians speak, understand, and connect.
2: ਇਨ ਐਡ ਬ੍ਰੇਕ ਤੋਂ ਬਾਅਦ ਵੈਲਕਮ ਬੈਕ SBS ਪੰਜਾਬੀ ਰੇਡੀਓ ਪ੍ਰੋਗਰਾਮ 'ਤੇ। ਮੈਂ ਹਾਂ ਪੁਨੀਤ ਢੀਂਗਰਾ। ਸੋ ਹੁਣ ਵਾਰੀ ਆ ਚੁੱਕੀ ਹੈ ਪੰਜਾਬੀ ਡਾਇਸਪੋਰਾ ਨਾਲ ਸੰਬੰਧਿਤ ਖਬਰਾਂ ਜਾਣਨ ਦੀ, ਜੋ ਪੇਸ਼ ਕਰ ਰਹੇ ਨੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ।
7: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਡਰਾਈਵਰਾਂ ਲਈ ਵੱਡਾ ਬਦਲਾਅ ਜਲਦੀ ਆ ਰਿਹਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣੇ ਹੁਣੇ ਹੋਏ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਮੁਕਤ ਵਪਾਰ ਸਮਝੌਤੇ ਦੀਆਂ ਕੁਝ ਅੰਦਰਲੀਆਂ

ਬਾਤਾਂ। ਬਰਤਾਨੀਆ ਦੀ ਪਹਿਲੀ ਔਰਤ ਸਿੱਖ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਨੂੰ ਮੰਤਰੀ ਪਦਵੀ ਮਿਲੀ। ਆਕਲੈਂਡ ਵਿੱਚ ਬਹੁਤ ਚਰਚਿਤ ਲੀਕੀ ਹੋਮ ਮਾਮਲੇ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਨੂੰ 8,25,000 ਭਰਨ ਦੇ ਹੁਕਮ। ਨਿਊਜ਼ੀਲੈਂਡ ਵਿੱਚ ਵਸਦੇ 3 ਪੰਜਾਬੀਆਂ ਨੂੰ ਧੋਖਾਧੜੀ ਦੇ ਕੇਸ ਵਿੱਚ ਅਦਾਲਤ ਨੇ ਸੁਣਾਈ ਸਜ਼ਾ। ਲਹਿੰਦੇ ਪੰਜਾਬ ਵਿੱਚ ਲਾਹੌਰ ਪ੍ਰਸ਼ਾਸਨ ਨੇ ਇਤਿਹਾਸਕ ਗਲੀਆਂ ਅਤੇ ਖੇਤਰਾਂ ਦੇ ਅਸਲ ਨਾਮ ਕੀਤੇ ਬਹਾਲ। ਨਿਊਜ਼ੀਲੈਂਡ ਵਿੱਚ ਨੈੱਟ ਮਾਈਗ੍ਰੇਸ਼ਨ ਦੇ ਅੰਕੜੇ ਸਿਆਸੀ ਚਰਚਾ ਦੇ ਕੇਂਦਰ ਬਣੇ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਿੱਚ ਨਵਾਂ ਕਾਨੂੰਨ ਪਾਸ ਹੋ ਜਾਣ ਤੋਂ ਬਾਅਦ ਹੁਣ ਡਿਜੀਟਲ ਡਰਾਈਵਰ ਲਾਇਸੈਂਸ ਨੂੰ ਅਧਿਕਾਰਤ ਤੌਰ 'ਤੇ ਕਾਨੂੰਨੀ ਮਾਨਤਾ ਮਿਲ ਗਈ ਹੈ। ਇਸ ਨਾਲ ਭਵਿੱਖ ਵਿੱਚ ਲੋਕ ਆਪਣੇ ਮੋਬਾਈਲ ਫੋਨ ਵਿੱਚ ਹੀ ਡਰਾਈਵਿੰਗ ਲਾਇਸੈਂਸ ਰੱਖਣਗੇ। ਨਵੇਂ ਟਰਾਂਸਪੋਰਟ ਕਾਨੂੰਨਾਂ ਦੇ ਤਹਿਤ ਡਿਜੀਟਲ ਲਾਇਸੈਂਸ ਨੂੰ ਪਰੰਪਰਾਗਤ ਪਲਾਸਟਿਕ ਕਾਰਡ ਦੇ ਬਰਾਬਰ ਪਛਾਣ ਪੱਤਰ ਮੰਨਿਆ ਜਾਵੇਗਾ। ਜ਼ਿਕਰਯੋਗ ਹੈ, ਇਸ ਕਾਨੂੰਨ ਲਾਗੂ ਹੋ ਜਾਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਮਨਜ਼ੂਰਸ਼ੁਦਾ ਮੋਬਾਈਲ ਪਲੇਟਫਾਰਮ ਦੇ ਰਾਹੀਂ ਡਰਾਈਵਰ ਆਪਣਾ ਡਿਜੀਟਲ ਲਾਇਸੈਂਸ ਸਰਕਾਰੀ ਅਧਿਕਾਰੀਆਂ ਨੂੰ ਦਿਖਾ ਸਕਣਗੇ। ਅਤੇ ਹੁਣੇ ਹੁਣੇ ਖੁਲਾਸਾ ਹੋਇਆ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਤਾਜ਼ਾ ਤਰੀਨ ਫਰੀ ਟ੍ਰੇਡ ਐਗਰੀਮੈਂਟ ਯਾਨੀ ਮੁਕਤ ਵਪਾਰ ਸਮਝੌਤੇ ਦੇ ਦੌਰਾਨ ਡੇਅਰੀ ਪ੍ਰੋਡਕਟਸ ਦੇ ਮਾਮਲੇ ਵਿੱਚ ਹਾਲਾਤ ਇੰਨੇ ਤਣਾਅਪੂਰਨ ਹੋ ਗਏ ਸਨ ਕਿ ਭਾਰਤੀ ਵਾਰਤਾਕਾਰਾਂ ਨੇ ਨਿਊਜ਼ੀਲੈਂਡ ਦੇ ਨਾਲ ਗੱਲਬਾਤ ਛੱਡ ਕੇ ਜਾਣ ਦੀ ਧਮਕੀ ਦੇ ਦਿੱਤੀ ਸੀ। ਇਸ ਦੇ ਨਾਲ ਮੁੱਖ ਵਪਾਰ ਅਧਿਕਾਰੀ ਵੈਨਗੈਲਸ ਵਿਟੈਲਸ ਨੇ ਸੰਸਦ ਦੀ ਟ੍ਰੇਡ ਸਿਲੈਕਟ ਕਮੇਟੀ ਨੂੰ ਦੱਸਿਆ ਕਿ ਭਾਰਤ ਦੇ ਨਾਲ ਉਹਨਾਂ ਦਾ ਮੁਕਤ ਵਪਾਰ ਸਮਝੌਤਾ ਨਿਊਜ਼ੀਲੈਂਡ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਅਤਿ ਜ਼ਰੂਰੀ ਸੀ। ਯਾਦ ਰਹੇ, ਰਾਜਨੀਤਿਕ ਮਾਹਰ ਇਸ ਮਾਮਲੇ ਨੂੰ 7 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਨਾਲ ਜੋੜ ਕੇ ਦੇਖਦੇ ਨੇ। ਹਾਲਾਂਕਿ ਖੁਲਾਸਾ ਇਹ ਵੀ ਹੋਇਆ ਹੈ ਕਿ ਭਾਰਤ ਸਰਕਾਰ ਵੱਲੋਂ ਮੱਖਣ, ਪਨੀਰ ਅਤੇ ਮਿਲਕ ਪਾਊਡਰ ਵਰਗੇ ਡੇਅਰੀ ਉਤਪਾਦਾਂ 'ਤੇ ਗੱਲਬਾਤ ਕਰਨ ਤੋਂ ਇੱਕ ਸਮੇਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਕੁਝ ਮਾਮਲਿਆਂ 'ਚ ਸਾਂਝੀ ਸਹਿਮਤੀ ਬਣ ਗਈ, ਜਿਸ ਨਾਲ ਦੋਵੇਂ ਦੇਸ਼ ਇਸ ਵਕਤ ਖੁਸ਼ ਨਜ਼ਰ ਆ ਰਹੇ ਨੇ। ਯਾਦ ਰਹੇ, ਇਸ ਮੁਕਤ ਵਪਾਰ ਸਮਝੌਤੇ ਦੇ ਮੱਦੇਨਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੁਲਾਈ ਦੇ ਦੂਜੇ ਹਫ਼ਤੇ ਨਿਊਜ਼ੀਲੈਂਡ ਆਉਣ ਦੀ ਤਿਆਰੀ ਕਰ ਰਹੇ ਨੇ। ਅਤੇ ਉੱਧਰ ਬਰਤਾਨੀਆ ਵਾਸਤੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਉੱਥੇ ਸਭ ਤੋਂ ਪਹਿਲੀ ਔਰਤ ਸਿੱਖ ਮੈਂਬਰ ਪਾਰਲੀਮੈਂਟ ਬੀਬਾ ਪ੍ਰੀਤ ਕੌਰ ਗਿੱਲ ਨੂੰ ਮੰਤਰੀ ਦੀ ਪਦਵੀ ਦੇ ਕੇ ਨਿਵਾਜਿਆ ਗਿਆ। ਦਰਅਸਲ ਉੱਥੋਂ ਦੀ ਕੇਂਦਰੀ ਵਜ਼ਾਰਤ ਵਿੱਚ ਰਾਜ ਸਿਹਤ ਅਤੇ ਸਮਾਜ ਭਲਾਈ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ ਪ੍ਰੀਤ ਕੌਰ ਗਿੱਲ ਅਜਿਹਾ ਮਾਣ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬਣ ਬਣ ਗਈ ਹੈ। ਇਹ ਉਹ ਦਿਨ ਨੇ ਜਦੋਂ ਇੰਗਲੈਂਡ ਦੇ ਸ਼ਹਿਰ ਲੀਸਟਰ ਨੂੰ ਨਵਾਂ ਲਾਰਡ ਮੇਅਰ ਮਿਲ ਗਿਆ ਅਤੇ ਪੰਜਾਬ ਦੇ ਫਲੌਰ ਨੇੜਲੇ ਪਿੰਡ ਤੈਂਗ ਨਾਲ ਸੰਬੰਧਿਤ ਸਰਦਾਰ ਕੁਲਵਿੰਦਰ ਸਿੰਘ ਜੌਹਲ ਅਜਿਹੇ ਲਾਰਡ ਮੇਅਰ ਚੁਣੇ ਗਏ ਨੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਲੀਸਟਰ ਵਿੱਚ ਪੂਰੀ ਕੀਤੀ ਅਤੇ 25 ਸਾਲ ਤੱਕ ਉੱਥੇ ਇੱਕ ਸੰਘਰਸ਼ੀਲ ਮਾਈਗ੍ਰੈਂਟ ਵਜੋਂ ਕੰਮ ਕੀਤਾ। ਉਹ ਪਹਿਲੇ ਅੰਮ੍ਰਿਤਧਾਰੀ ਸਿੱਖ ਨੇ ਜੋ ਇਸ ਅਹੁਦੇ ਉੱਤੇ ਬਿਰਾਜਮਾਨ ਹੋਏ। ਅਤੇ ਖ਼ਬਰ ਇੱਕ ਵਾਰ ਫਿਰ ਨਿਊਜ਼ੀਲੈਂਡ ਦੇ ਸਭ ਤੋਂ ਰੁੱਝੇ ਹੋਏ ਸ਼ਹਿਰ ਆਕਲੈਂਡ ਤੋਂ, ਜਿੱਥੇ ਕਿ ਪੰਜਾਬੀ ਮੂਲ ਦੇ ਦਵਿੰਦਰ ਰਾਹਲ ਹੋਣਾ ਨੂੰ ਮਾਣਯੋਗ ਹਾਈਕੋਰਟ ਵੱਲੋਂ ਪੀੜਿਤ ਧਿਰ ਨੂੰ 8,25,000 ਤੋਂ ਵੱਧ ਦੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਗਏ। ਦਰਅਸਲ ਇਹ ਮਾਮਲਾ ਇੱਕ ਲੀਕੀ ਹੋਮ ਦੀ ਜਾਇਦਾਦ ਦੀ ਵਿਕਰੀ ਨਾਲ ਜੁੜਿਆ ਹੋਇਆ। ਦਵਿੰਦਰ ਰਾਹਲ, ਜਿਨ੍ਹਾਂ ਨੂੰ ਪਹਿਲਾਂ ਕੁਈਨਸ ਸਰਵਿਸ ਮੈਡਲ ਮਿਲ ਚੁੱਕਿਆ, ਉਹਨਾਂ 'ਤੇ ਦੋਸ਼ ਲਾਇਆ ਗਿਆ ਸੀ ਕਿ ਘਰ ਵੇਚਣ ਦੌਰਾਨ ਉਹਨਾਂ ਨੇ ਖਰੀਦਦਾਰਾਂ ਨੂੰ ਜਾਇਦਾਦ ਦੀ ਅਸਲ ਹਾਲਤ ਬਾਰੇ ਗਲਤ ਜਾਣਕਾਰੀ ਦਿੱਤੀ। ਅਦਾਲਤੀ ਫੈਸਲੇ ਮੁਤਾਬਕ ਘਰ ਖਰੀਦਣ ਵਾਲੇ ਇਸ ਜੋੜੇ ਨੇ ਜਦੋਂ ਵਿਸ਼ਵਾਸਘਾਤ ਦੇ ਨਾਲ ਸੰਬੰਧਿਤ ਇਸ ਮਾਮਲੇ ਨੂੰ ਮਾਣਯੋਗ ਹਾਈਕੋਰਟ ਦੇ ਸਾਹਮਣੇ ਰੱਖਿਆ ਅਤੇ ਚਿਰਾਂ ਤੋਂ ਚਰਚਿਤ ਰਹੇ ਇਸ ਕੇਸ ਵਿੱਚ ਆਖਰਕਾਰ ਦਵਿੰਦਰ ਰਾਹਲ ਨੂੰ $8,25,000 ਇਸ ਜੋੜੇ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਗਏ। ਇਸੇ ਤਰ੍ਹਾਂ ਦੇ ਹੀ ਇੱਕ ਧੋਖਾਧੜੀ ਦੇ ਮਾਮਲੇ ਵਿੱਚ 3 ਪੰਜਾਬੀ ਨੌਜਵਾਨਾਂ ਨੂੰ ਬੀਤੇ ਦਿਨ ਹੀ ਮਾਣਯੋਗ ਅਦਾਲਤ ਵਜੋਂ ਸਜ਼ਾ ਸੁਣਾਈ ਗਈ ਹੈ। ਪ੍ਰਗਟ ਭੰਗੂ, ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ, ਜਿਹੜੇ ਕਿ ਨਿਊਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਨੇ, ਜਿਹੜੇ ਕਿ ਧੋਖਾਧੜੀ ਨਾਲ ਆਪਣੇ 30 ਪੀੜਤਾਂ ਤੋਂ $8,33,000 ਦੀ ਠੱਗੀ ਮਾਰ ਗਏ। ਆਖਰਕਾਰ ਪੁਲਿਸ ਦੁਆਰਾ ਉਹਨਾਂ ਨੂੰ ਜਸੂਸੀ ਕਰਕੇ ਸੂਚੀਬੱਧ ਕੀਤਾ ਗਿਆ ਅਤੇ 19 ਜੁਲਾਈ 2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਲੰਮਾ ਸਮਾਂ ਚੱਲੇ ਇਸ ਮੁਕੱਦਮੇ ਤੋਂ ਬਾਅਦ ਹੁਣ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਅਤੇ ਇਹਨਾਂ ਵਿੱਚੋਂ ਸ਼ਾਇਦ 3 ਨੂੰ ਹੀ ਸਜ਼ਾ ਕੱਟਣ ਉਪਰੰਤ ਵਾਪਸ ਪੰਜਾਬ ਭਾਰਤ ਡਿਪੋਰਟ ਕਰ ਦਿੱਤਾ ਜਾਣਾ ਹੈ। ਇਹ 3 ਦੋਸ਼ੀ ਪੀੜਤਾਂ ਨੂੰ ਉਹਨਾਂ ਦੇ ਕੰਪਿਊਟਰ 'ਤੇ ਰਿਮੋਟ ਐਕਸੈਸ ਸੌਫਟਵੇਅਰ ਸਥਾਪਿਤ ਕਰਨ ਲਈ ਧੋਖੇ ਭਰੀ ਕਾਲ ਕਰਦੇ ਸਨ ਅਤੇ ਉਹਨਾਂ ਦੀ ਨਿੱਜੀ ਜਾਣਕਾਰੀ ਈਮੇਲ ਅਤੇ ਬੈਂਕ ਖਾਤੇ ਪ੍ਰਾਪਤ ਕਰਕੇ

0: ਲੱਖਾਂ ਦੀ ਲੁੱਟ ਕਰ ਲੈਂਦੇ ਸਨ। ਅਤੇ ਉੱਧਰ ਖਬਰ ਲੈਂਦੇ ਪੰਜਾਬ ਤੋਂ, ਜਿੱਥੇ ਕਿ ਬਾਬਰੀ ਚੌਂਕ ਨੂੰ ਲਾਹੌਰ ਦੇ ਵਿੱਚ ਮੁੜ ਕੇ ਜੈਨ ਮੰਦਿਰ ਚੌਂਕ ਅਤੇ ਮੁਹੱਲਾ ਇਸਲਾਮਪੁਰ ਨੂੰ ਕ੍ਰਿਸ਼ਨਾ ਨਗਰ ਅਸਲ ਨਾਮਾਂ ਦੇ ਤੌਰ ਦੇ ਉੱਤੇ ਬਹਾਲ ਕਰ ਦਿੱਤਾ ਗਿਆ। ਯਾਦ ਰਹੇ, ਇੰਨਾ ਹੀ ਨਹੀਂ, ਲਾਲਾ ਅਮਰਨਾਥ ਅਤੇ ਗਾਮੇ ਭਲਵਾਨ ਦੇ ਨਾਲ ਜੁੜੇ ਖੇਡ ਮੈਦਾਨ ਅਤੇ ਅਖਾੜੇ ਵੀ ਉਹਨਾਂ ਦੇ ਪੁਰਾਣੇ ਨਾਵਾਂ ਉੱਤੇ ਬਰਕਰਾਰ ਕੀਤੇ ਗਏ ਨੇ। ਹਾਲਾਂਕਿ ਤਸਵੀਰ ਦਾ ਇੱਕ ਰੁੱਖ ਇਹ ਵੀ ਹੈ ਕਿ ਪਾਕਿਸਤਾਨ ਦੇ ਵਿੱਚ ਉੱਘੇ ਫਿਲਮ ਅਦਾਕਾਰ ਰਾਜ ਕਪੂਰ ਅਤੇ ਸਵਰਗਵਾਸੀ ਦਲੀਪ ਕੁਮਾਰ ਹੋਣਾ ਦੇ ਜੱਦੀ ਘਰ ਹੁਣ ਡਿੱਗਣ ਕਿਨਾਰੇ ਨੇ ਅਤੇ ਪਾਕਿਸਤਾਨ ਦੀ ਸਰਕਾਰ ਇਹਨਾਂ ਦੀ ਸਾਰ ਨਹੀਂ ਲੈ ਰਹੀ। ਲੈਂਦੇ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਸੈਨੇਟਰ ਬਾਬਾ ਫਾਲਬਸ ਕ੍ਰਿਸਟੋਫਰ ਅਤੇ ਹਿੰਦੂ ਵਿਧਾਇਕ ਬਸਾਰੋ ਨੇ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧਦਿਆਂ ਘੱਟ ਗਿਣਤੀ ਵਾਲੇ ਇਲਾਕਿਆਂ ਦੇ ਵਿਕਾਸ ਦੇ ਲਈ ਬੇਹੱਦ ਸੀਮਤ ਬਜਟ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਘੱਟ ਗਿਣਤੀਆਂ ਦੇ ਮੰਤਰੀ ਲੈਂਦੇ ਪੰਜਾਬ ਤੋਂ ਸਰਦਾਰ ਰਮੇਸ਼ ਸਿੰਘ ਅਰੋੜਾ ਆਖਦੇ ਨੇ ਕਿ ਪਾਕਿਸਤਾਨ ਸਰਕਾਰ ਆਪਣੀਆਂ ਘੱਟ ਗਿਣਤੀਆਂ ਦੇ ਹਿੱਤਾਂ ਦਾ ਖਿਆਲ ਰੱਖ ਰਹੀ ਹੈ। ਅਤੇ ਨਿਊਜ਼ੀਲੈਂਡ ਵਿੱਚ ਨੈੱਟ ਮਾਈਗ੍ਰੇਸ਼ਨ ਦੇ ਅੰਕੜੇ, ਯਾਨੀ ਕਿ 1,35,000 ਤੋਂ ਘੱਟ ਕੇ ਹੁਣ ਨੈੱਟ ਮਾਈਗ੍ਰੇਸ਼ਨ 24,000 ਰਹਿ ਗਈ ਹੈ। ਨਿਊਜ਼ੀਲੈਂਡ ਦੀ ਸਰਕਾਰ ਮੰਨਦੀ ਹੈ ਕਿ ਇਹ ਵੱਡੀ ਕਮੀ ਉਸ ਦੀ ਸਖ਼ਤ ਇਮੀਗ੍ਰੇਸ਼ਨ ਦੇ ਨਤੀਜੇ ਦੀ ਬਦੌਲਤ ਹੈ। ਇਹ ਉਹ ਦਿਨ ਨੇ ਜਦੋਂ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰਵਾਸੀ ਨਿਊਜ਼ੀਲੈਂਡ ਛੱਡ ਕੇ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਸਨੀਕ ਬਣ ਰਹੇ ਨੇ। ਸਵਰਗਵਾਸੀ ਸੁਰਜੀਤ ਪਾਤਰ ਇਹਨਾਂ ਦਿਨਾਂ ਵਿੱਚ ਦੁਨਿਆਵੀ ਤੌਰ 'ਤੇ ਅਲਵਿਦਾ ਕਹਿ ਗਏ ਸਨ। ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੋ ਮਰਮਰ 'ਚ ਉੱਕਰੇ ਨੇ ਮਿੱਟ ਜਾਣਗੇ, ਬਲ ਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਮਿਹਰਬਾਨੀ।
1: ਸੋ ਇਹ ਸਨ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਪੰਜਾਬੀ ਡਾਇਸਪੋਰਾ ਦੇ ਰੂਪ ਦੇ ਵਿੱਚ। ਇਹ ਸਾਰੀਆਂ ਖਬਰਾਂ ਜਾਣਕਾਰੀਆਂ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ। ਇੱਧਰ ਗਗਨ ਜੀ ਕਹਿ ਰਹੇ ਨੇ, ਪੁਨੀਤ ਭਾਅ ਜੀ, ਕਾਕਰੋਚ ਜਨਤਾ ਪਾਰਟੀ 12 ਮਿਲੀਅਨ ਕਰੋਸ ਕਰ ਚੁੱਕੀ ਹੈ, ਕਹਿੰਦੇ ਆਪਾਂ ਵੀ ਫੋਲੋ ਕਰਤੀ ਹੈ। ਠੀਕ ਹੈ ਜੀ, ਠੀਕ ਹੈ। ਔਰ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਪੋਲੀਟੀਕਲ ਪਾਰਟੀਜ਼ ਜੋ ਇੰਡੀਆ ਦੇ ਵਿੱਚ ਨੇ, ਉਹਨਾਂ ਦੇ ਅਕਾਊਂਟਸ ਤੋਂ ਜ਼ਿਆਦਾ ਫੋਲੋਅਰ ਇਸ ਇੰਸਟਾ ਅਕਾਊਂਟ ਦੇ ਹੁਣ ਤੱਕ ਬਣ ਚੁੱਕੇ ਨੇ। ਫਿਲਹਾਲ ਆਓ ਸਾਡੇ ਪਹਿਲੇ ਗਾਣੇ ਵੱਲ ਚੱਲਦੇ ਹਾਂ, ਇਹ ਇੰਜੋਏ ਕਰੋ। ਔਰ ਮੈਂ ਤੁਹਾਡੇ ਨਾਲ ਪੁਨੀਤ ਢੀਂਗੜਾ ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ। ਆਉਂਦੇ ਹਾਂ ਜੀ ਜਲਦ ਵਾਪਸ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: SBS Sport ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ। SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫਤ ਡਾਊਨਲੋਡ ਕਰੋ।
2: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
1: ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ।
3: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
1: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ।
4: ਵੈਲਕਮ ਬੈਕ ਜੀ, ਸਵਾਗਤ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ।

0: Hits from Home.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: ਸ਼ੁਰੂ ਕੀਤੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਕਈ ਘਰਾਂ ਵਿੱਚ ਸਮੋਕ ਅਲਾਰਮਸ ਜਾਂ ਤਾਂ ਲੱਗੇ ਹੀ ਨਹੀਂ ਹੁੰਦੇ ਅਤੇ ਜਾਂ ਫਿਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹੁੰਦੇ। ਇਸੇ ਸੰਬੰਧੀ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹਨ ਫਾਇਰ ਐਂਡ ਰੈਸਕਿਊ NSW ਦੇ ਮਾਹਰ ਗੁਰਮਿੰਦਰ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਜਾਣਾਂਗੇ ਕਿ ਸਰਦੀਆਂ ਦੌਰਾਨ ਘਰਾਂ ਨੂੰ ਅੱਗ ਤੋਂ ਸੁਰੱਖਿਅਤ ਕਿਵੇਂ ਰੱਖਿਆ ਜਾ ਸਕਦਾ ਅਤੇ ਸਮੋਕ ਅਲਾਰਮਸ ਕਿੰਨੇ ਕੁ ਜ਼ਰੂਰੀ ਹੁੰਦੇ ਹੈ। ਗੁਰਮਿੰਦਰ ਸਿੰਘ ਜੀ, SBS ਪੰਜਾਬੀ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਧੰਨਵਾਦ ਐਪੀ ਸਿੰਘ ਜੀ, ਸਤਿ ਸ਼੍ਰੀ ਅਕਾਲ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ। ਫਾਰਨ ਰੈਸਕਿਊ ਨਿਊ ਸਾਊਥ ਵੇਲਸ ਨਾਲ ਸੰਪਰਕ ਕਰਕੇ SBS ਰੇਡੀਓ ਦੇ ਮਾਧਿਅਮ ਰਾਹੀਂ ਹੋਮ ਫਾਇਰ ਸੇਫਟੀ ਦੀ ਜਾਣਕਾਰੀ ਪਹੁੰਚਾਉਣ ਲਈ ਤੇ ਆਪ ਜੀ ਦੇ ਉਪਰਾਲੇ ਦਾ ਬਹੁਤ ਬਹੁਤ ਧੰਨਵਾਦ ਜੀ।
2: ਜੀ, ਤੁਸੀਂ ਸਮਾਂ ਕੱਢਿਆ ਤੇ ਉਹਦੇ ਲਈ ਵੀ ਤੁਹਾਡਾ ਵੀ ਧੰਨਵਾਦ ਜੀ। ਗੱਲ ਕਰਦੇ ਹਾਂ ਸ਼ੁਰੂ ਕਿ ਸਰਦੀਆਂ ਦੇ ਮੌਸਮ ਵਿੱਚ ਘਰਾਂ ਵਿੱਚ ਅੱਗ ਲੱਗਣ ਦੇ ਮਾਮਲੇ ਇੰਨੇ ਕਿਉਂ ਵੱਧ ਜਾਂਦੇ ਆ? ਲੋਕਾਂ ਨੂੰ ਸਭ ਤੋਂ ਵੱਧ ਜਿਹੜੀ ਹੁੰਦੀ ਹੈ ਕਿਹੜੀ ਗਲਤੀ ਹੈ, ਉਸ ਤੋਂ ਬਚਣਾ ਚਾਹੀਦਾ ਜੀ?
3: ਜੀ ਬਿਲਕੁਲ, ਸਰਦੀਆਂ ਵਿੱਚ ਘਰਾਂ ਨੂੰ ਗਰਮ ਕਰਨ ਲਈ ਹੀਟਰ ਜਾਂ ਫਿਰ ਬਿਜਲੀ ਵਾਲੇ ਕੰਬਲ, ਰਜਾਈਆਂ ਜਿਹਨੂੰ ਆਪਾਂ ਇਲੈਕਟ੍ਰਿਕ ਬਲੈਂਕਟਸ ਕਹਿੰਦੇ ਹਾਂ ਦਾ ਇਸਤੇਮਾਲ, ਜਾਂ ਫਿਰ ਬਿਜਲੀ ਦੇ ਪਲੱਗਾਂ ਦੀ ਜ਼ਿਆਦਾ ਗਰਮ ਹੋ ਕੇ ਸਪਾਰਕ ਕਰ ਜਾਣਾ ਹੀ ਕਈ ਲੋਕਾਂ ਦਾ ਜ਼ਿਆਦਾ ਕਾਰਨ ਬਣਦਾ ਹੈ। ਆਪਣੀ ਨਿਗਰਾਨੀ ਵਿੱਚ ਰਸੋਈ ਦਾ ਕੰਮ ਨਾ ਕਰਨਾ ਵੀ ਅੱਗ ਦਾ ਇੱਕ ਵੱਡਾ ਕਾਰਨ ਹੁੰਦਾ ਹੈ। ਲੋਕਾਂ ਨੂੰ ਚਾਹੀਦਾ ਇਹ ਹੈ ਕਿ ਉਹ ਨਿਸ਼ਚਿਤ ਕਰਨ ਕਿ ਘਰ ਵਿੱਚ ਸਮੋਕ ਅਲਾਰਮ ਲੱਗਿਆ ਹੋਇਆ ਹੈ, ਉਹ ਉਚਿਤ ਸਥਾਨ ਤੇ ਲੱਗਿਆ ਹੈ ਤੇ ਚਾਲੂ ਹਾਲਾਤ ਦੇ ਵਿੱਚ ਹੈ। ਜੇਕਰ ਉਹ ਖੁਦ ਸੰਤੁਸ਼ਟ ਨਹੀਂ ਹਨ ਤੇ ਬੇਝਿਜਕ ਤੇ ਬਿਨਾਂ ਕਿਸੇ ਲਾਗਤ ਦੇ ਫ੍ਰੀ ਹੋਮ ਫਾਇਰ ਸੇਫਟੀ ਵਿਜ਼ਿਟ ਬੁੱਕ ਕਰਵਾ ਸਕਦੇ ਹਨ। ਇਹ ਸਰਵਿਸ ਨਿਸ਼ਚਿਤ ਕਰਦੀ ਹੈ ਕਿ ਤੁਹਾਡਾ ਘਰ ਸੁਰੱਖਿਆ ਪਰਖੋਂ ਠੀਕ ਹੈ ਤੇ ਸੰਬੰਧਿਤ ਸੁਰੱਖਿਆ ਮਿਆਰਾਂ ਦੀ ਪਾਲਣਾ ਵੀ ਕਰਦਾ ਹੈ। ਇਸ ਤੋਂ ਇਲਾਵਾ ਇਹ ਖਿਆਲ ਜ਼ਰੂਰ ਰੱਖੋ ਕਿ ਹੀਟਰ ਤੁਹਾਡੇ ਤੋਂ ਅਤੇ ਘਰੇਲੂ ਸਮਾਨ ਤੋਂ ਘੱਟੋ ਘੱਟ 1 ਮੀਟਰ ਦੀ ਦੂਰੀ ਤੇ ਹੋਵੇ। ਰਸੋਈ ਦਾ ਕੰਮ ਸੰਪੂਰਨ ਦੇਖ ਰੇਖ ਵਿੱਚ ਕਰੋ। ਸਮੇਂ ਸਿਰ ਰਸੋਈ ਦੇ ਵਿੱਚ ਲਈ ਚਿਮਨੀ ਦੀ ਸਫਾਈ ਕਰਦੇ ਰਹੋ। ਇਲੈਕਟ੍ਰਿਕ ਬਲੈਂਕਟ ਨੂੰ ਕਦੇ ਵੀ ਚੱਲਦਾ ਨਾ ਛੱਡੋ। ਬਿਜਲੀ ਦੇ ਪਲੱਗਾਂ ਨੂੰ ਜ਼ਿਆਦਾ ਲੋਡ ਨਾ ਹੋਣ ਦਿਓ। ਆਪਣੇ ਡਰਾਇਰ ਜਾਣੀ ਕੱਪੜੇ ਸੁਕਾਉਣ ਵਾਲੀ ਮਸ਼ੀਨ ਵਿੱਚ ਲਿੰਟ ਵਗੈਰਾ ਨਾ ਜਮ੍ਹਾਂ ਹੋਣ ਦਿਓ। ਬਸ ਥੋੜ੍ਹੀ ਜਿਹੀ ਸਾਵਧਾਨੀ ਨਾਲ ਤੁਸੀਂ ਆਪ ਨੂੰ ਅਤੇ ਆਪਣੇ ਘਰ ਨੂੰ ਅੱਗ ਤੋਂ ਬਚਾ ਸਕਦੇ ਹੋ।
2: ਜੀ, ਕਾਫੀ ਵਧੀਆ ਤੁਸੀਂ ਨੁਕਤੇ ਦੱਸੇ ਹੈਗੇ ਆ, ਕਿਉਂਕਿ ਅਕਸਰ ਅਸੀਂ ਗੌਰ ਨਹੀਂ ਕਰਦੇ ਵਾਸ਼ਿੰਗ ਮਸ਼ੀਨ ਦੇ ਵਿੱਚ ਲਿੰਟ ਜੰਮ ਜਾਂਦੀ ਹੈ, ਕਦੇ ਵੀ ਅਸੀਂ ਮੈਨੂੰ ਲੱਗਦਾ ਬਹੁਤ ਹੀ ਘੱਟ ਸਾਫ਼ ਸੂਫ ਕਰੀਦੀ ਹੈ, ਅਤੇ ਚਿਮਨੀ ਤਾਂ ਬਹੁਤ ਹੀ ਗੰਦੀ ਹੋ ਜਾਂਦੀ ਹੈ ਅਤੇ ਉੱਥੇ ਜਿਹੜਾ ਆਇਲ ਵਗੈਰਾ ਹੈਗਾ ਉਹ ਜੰਮ ਜਾਂਦਾ ਅਤੇ ਉਹਦੇ ਨਾਲ ਵੀ ਹੋ ਸਕਦੀ ਕਿ ਰਿਸਕ ਜ਼ਿਆਦਾ ਵੱਧ ਜਾਂਦਾ ਹੋਏਗਾ। ਅਤੇ ਜਿਹੜੀ ਹੁਣ ਫਾਇਰ ਐਂਡ ਰੈਸਕਿਊ ਦੀ ਜਿਹੜੀ ਨਵੀਂ ਹੈਗੀ ਹੈ ਚੈੱਕ ਯੂਅਰ ਬਲੀਪਿੰਗ ਸਮੋਕ ਅਲਾਰਮ, ਇਸ ਮੁਹਿੰਮ ਦਾ ਮੁੱਖ ਮਕਸਦ ਕੀ ਹੈਗਾ?
3: ਇਹ ਜੀ ਇੱਕ ਸੁਰੱਖਿਆ ਮੁਹਿੰਮ ਹੈ ਜੋ ਕਿ 20 ਸਾਲ ਪਹਿਲਾਂ ਤੋਂ ਲਾਗੂ ਕਾਨੂੰਨ ਮੁਤਾਬਕ ਘਰਾਂ ਵਿੱਚ ਸਮੋਕ ਅਲਾਰਮ ਦੇ ਜ਼ਰੂਰੀ ਹੋਣ ਬਾਰੇ ਲੋਕਾਂ ਨੂੰ ਜਾਗਰੂਕ ਕਰਦੀ ਹੈ। ਇਹ ਲੋਕਾਂ ਨੂੰ ਘਰਾਂ ਵਿੱਚ ਲੱਗੇ ਸਮੋਕ ਅਲਾਰਮ ਦੀ ਅਹਿਮੀਅਤ ਬਾਰੇ ਵੀ ਯਾਦ ਕਰਵਾਉਂਦੀ ਹੈ, ਜੋ ਕਿ ਤੁਹਾਡੇ ਘਰ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਬਹੁਤ ਸਹਾਈ ਹੁੰਦਾ ਹੈ। ਹੁਣ ਗੱਲ ਕਰੀਏ, ਬੀਤੇ ਸਾਲ ਤਕਰੀਬਨ 3900 ਘਰੇਲੂ ਅੱਗਾਂ ਵਿੱਚੋਂ ਕਰੀਬ 45% ਘਰਾਂ ਵਿੱਚ ਸਮੋਕ ਅਲਾਰਮ ਦਾ ਨਾ ਹੋਣਾ ਹੀ ਜ਼ਿਆਦਾ ਨੁਕਸਾਨ ਦਾ ਕਾਰਨ ਬਣਿਆ। ਤੇ ਇਸ ਮੁਹਿੰਮ ਦਾ ਇੱਕੋ ਇੱਕ ਮਕਸਦ ਲੋਕਾਂ ਨੂੰ ਕੇਵਲ ਜਾਗਰੂਕ ਕਰਨਾ ਤੇ ਕਾਨੂੰਨੀ ਤੌਰ ਤੇ ਲਾਗਤ ਜ਼ਿੰਮੇਵਾਰੀ ਜਾਣੀ ਕਿ ਸਮੋਕ ਅਲਾਰਮ ਦਾ ਘਰ ਵਿੱਚ ਹੋਣਾ ਤੇ ਇਸ ਦੀ ਅਹਿਮੀਅਤ ਬਾਰੇ ਜਾਣੂ ਕਰਾਉਣਾ।
2: ਤੇ ਜਿਵੇਂ ਆਪਣੇ ਨਵੇਂ ਘਰ ਬਣਦੇ ਅੱਜ ਕੱਲ੍ਹ, ਉਹਨਾਂ ਵਿੱਚ ਤਾਂ ਸਮੋਕ ਅਲਾਰਮ ਵਗੈਰਾ ਇੰਸਪੈਕਸ਼ਨ ਹੁੰਦੀ ਹੈ, ਪ੍ਰੋਪਰ ਉਹ ਲੋਕੇਸ਼ਨ ਵਗੈਰਾ ਡਿਸਾਈਡ ਕੀਤੀ ਜਾਂਦੀ ਹੈ, ਠੀਕ ਤਰੀਕੇ ਨਾਲ ਲਗਾਏ ਜਾਂਦੇ ਹੈ। ਪੁਰਾਣੇ ਘਰਾਂ ਦੇ ਵਿੱਚ ਜਿਹੜੇ ਸਮੋਕ ਅਲਾਰਮ ਲੱਗੇ ਹੁੰਦੇ ਸੀ, ਉਹ ਕਈ ਵਾਰੀ ਸ਼ਾਇਦ ਹੋ ਸਕਦਾ ਠੀਕ ਤਰ੍ਹਾਂ ਕੰਮ ਨਾ ਕਰਦੇ ਹੋਣ ਜਾਂ ਲੋਕੇਸ਼ਨ ਠੀਕ ਨਾ ਹੋਵੇ, ਉਹਨੂੰ ਫਿਰ ਕਿਵੇਂ ਅਸੀਂ ਰੈਕਟੀਫਾਈ ਕਰ ਸਕਦੇ ਹਾਂ?
3: ਦੇਖੋ, ਜੋ ਪੁਰਾਣੇ ਆਪਣੇ ਐਸਟੈਬਲਿਸ਼ਮੈਂਟਸ ਨੇ ਉਹਨਾਂ ਵਿੱਚ ਵੀ ਕਈਆਂ ਦੇ ਵਿੱਚ ਤੇ ਫਾਰਮ ਅਲਾਰਮ ਹੈ ਹੀ ਨਹੀਂ, ਉਹ ਕਈਆਂ ਦੇ ਵਿੱਚ ਲੱਗੇ ਹੋਏ ਨੇ ਤੇ ਜੇ ਉਹਨਾਂ ਨੂੰ ਆਪਾਂ ਚੈੱਕ ਨਹੀਂ ਕਰ ਪਾਉਂਦੇ। ਸਾਨੂੰ ਪਤਾ ਜ਼ਰੂਰ ਹੈ ਕਿ ਸਾਡੇ ਘਰ ਦੇ ਵਿੱਚ ਅਲਾਰਮ ਹੈ, ਪਰ ਅਸੀਂ ਕਦੇ ਉਹਨੂੰ ਚੈੱਕ ਹੀ ਨਹੀਂ ਕੀਤਾ, ਟੈਸਟ ਹੀ ਨਹੀਂ ਕੀਤਾ ਵੀ ਉਹਦੀ ਬੈਟਰੀ ਠੀਕ ਹੈ ਜਾਂ ਉਹ ਫੁੱਲੀ ਕਨੈਕਟਡ ਹੈ ਜਾਂ ਨਹੀਂ, ਹੈ ਨਾ ਜੀ? ਤੇ ਜੇ ਅੱਜ ਆਪਾਂ ਇਸ ਮੁਹਿੰਮ ਦੀ ਗੱਲ ਕਰੀਏ, ਇਹਦੇ ਮਕਸਦ ਇਹੀ ਹੈ ਕਿ 20 ਸਾਲ ਪਹਿਲੇ ਨਿਊ ਸਾਊਥ ਵੇਲਸ ਦੇ ਵਿੱਚ ਇੱਕ ਘਟਨਾ ਤੋਂ ਬਾਅਦ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀਗਾ ਕਿ ਹਰੇਕ ਘਰ ਦੇ ਵਿੱਚ ਜਿੱਥੇ ਕੋਈ ਵੀ ਰਹਿ ਰਿਹਾ ਉਹਦੇ ਵਿੱਚ ਸਮੋਕ ਅਲਾਰਮ ਹੋਣਾ ਬਹੁਤ ਜ਼ਰੂਰੀ ਹੈ। ਤੇ ਜੇ ਆਪਾਂ ਇਹ ਗੱਲ ਕਰੀਏ ਕਿ ਇੰਸ਼ੋਰੈਂਸ ਪੱਖੋਂ ਵੀ ਸਭ ਤੋਂ ਪਹਿਲੀ ਜੇ ਆਪਾਂ ਕਹਾਂ

0: ਬੁਨਿਆਦੀ ਜ਼ਰੂਰਤ ਹੈ ਤਾਂ ਇਹੀ ਹੈ ਕਿ ਉਹ ਤੁਹਾਡੇ ਘਰ ਦੇ ਵਿੱਚ ਸਮੋਕ ਅਲਾਰਮ ਉਸ ਵੇਲੇ ਸੀਗਾ ਜਾਂ ਨਹੀਂ ਸੀ।
1: ਅਤੇ ਜਿਵੇਂ ਕਹਿੰਦੇ ਕਿ ਹਰ ਸਮੋਕ ਅਲਾਰਮ ਨੂੰ ਵੀ 10 ਸਾਲ ਬਾਅਦ ਬਦਲਣਾ ਚਾਹੀਦਾ ਅਤੇ ਉਹਨੂੰ 6 ਮਹੀਨੇ ਬਾਅਦ ਸਾਫ਼ ਸਫਾਈ ਵੀ ਕਰਨੀ ਚਾਹੀਦੀ ਹੈ, ਇਹ ਕੋਈ ਮਾਹਰ ਹੀ ਕਰ ਸਕਦਾ ਜਾਂ ਜਿਹੜੇ ਉੱਥੇ ਰਹਿ ਰਹੇ ਹੁੰਦੇ ਆ ਜਿਵੇਂ ਆਪਣਾ ਘਰ ਹੈਗਾ ਅਸੀਂ ਆਪ ਹੀ ਖੁਦ ਵੀ ਕਰ ਸਕਦੇ ਹਾਂ?
0: ਦੇਖੋ ਇਹ ਖੁਦ ਵੀ ਚੈੱਕ ਕੀਤਾ ਜਾ ਸਕਦਾ ਹੈ। ਜੇ ਆਪਾਂ ਗੱਲ ਕਰੀਏ ਤੇ ਆਪਣੇ ਪਹਿਲੇ ਮੌਤ ਤੇ ਜ਼ਿੰਦਗੀ ਦੇ ਫਾਸਲੇ ਨੂੰ ਵੀ ਤੈਅ ਕਰਦਾ ਬਹੁਤ ਗੰਭੀਰਤਾ ਨਾਲ ਜੇ ਉਸਨੂੰ ਲਿਆ ਜਾਏ ਤੇ। ਬਹੁਤ ਲੋਕਾਂ ਨੂੰ ਤਾਂ ਇਸ ਬਾਬਤ ਪੂਰੀ ਜਾਣਕਾਰੀ ਵੀ ਨਹੀਂ ਹੈ। ਤੇ ਮੈਂ ਇਸ ਬਾਬਤ ਇਹੀ ਕਹਾਂਗੇ ਕੇਵਲ ਕੋਈ ਇੱਕ ਸਲਾਹ ਹੈ ਕਿ ਲੋਕਾਂ ਨੂੰ ਫ੍ਰੀ ਹੋਮ ਫਾਇਰ ਸੇਫਟੀ ਵਿਜ਼ਿਟ ਸੇਵਾ ਜ਼ਰੂਰ ਬੁੱਕ ਕਰਵਾ ਲੈਣੀ ਚਾਹੀਦੀ ਹੈ। ਸਰਕਾਰ ਵੱਲੋਂ ਪ੍ਰਧਾਨ ਇਹ ਯੋਜਨਾ ਤੈਅ ਕਰਦੀ ਹੈ ਕਿ ਤੁਹਾਡੀ ਰਿਹਾਇਸ਼ ਘਰੇਲੂ ਨਿਯਮਾਂ ਮੁਤਾਬਕ ਸੁਰੱਖਿਅਤ ਹੈ, ਸਮੋਕ ਅਲਾਰਮ ਚਾਲੂ ਹਾਲਤ ਵਿੱਚ ਹਨ ਸਮੇਂ, ਅਤੇ ਨਾਲ ਹੀ ਸਾਰੇ ਸੁਰੱਖਿਆ ਮਿਆਰ ਵੀ ਸੰਪੂਰਨ ਹਨ ਇਹਦੇ ਵਿੱਚ। ਫਾਰਨ ਰੈਸਕਿਊ ਨਿਊ ਸਾਊਥ ਵੇਲਸ ਦੀ ਇਹ ਉਪਰਾਲਾ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਅਤੇ ਜਾਂਚ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ।
1: ਜੀ ਬਿਲਕੁਲ, ਅਤੇ ਇਹ ਜਿਹੜਾ ਤੁਸੀਂ ਦੱਸਿਆ ਕਿ ਫ੍ਰੀ ਸਰਵਿਸ ਹੈਗੀ ਹੈ ਅਤੇ ਜੇ ਇਸ ਨੂੰ ਬੁੱਕ ਕਰਨਾ ਹੋਵੇ ਉਹਦਾ ਤਰੀਕਾ ਕੀ ਹੈਗਾ?
0: ਬੜਾ ਸਿੰਪਲ ਹੈ ਜੀ। ਜੇ ਆਪਾਂ ਨਿਊ ਸਾਊਥ ਵੇਲਸ ਦੇ ਕਿਤੇ ਵੀ ਰਹਿ ਰਹੇ ਹਾਂ ਤਾਂ ਹਰੇਕ ਜਗ੍ਹਾ ਦੇ ਉੱਤੇ ਫਾਰਨ ਰੈਸਕਿਊ ਦਾ ਸਾਰੇ ਨਿਊ ਸਾਊਥ ਵੇਲਸ ਸਟੇਟ ਦੇ ਵਿੱਚ ਬਹੁਤ ਪ੍ਰੋਪਰ ਨੈਟਵਰਕ ਹੈਗਾ। ਆਪਾਂ 000 ਦੇ ਉੱਤੇ ਕਾਲ ਕਰਕੇ ਜਾਂ ਆਪਣੇ ਨਾਲ ਲੱਗਦਾ ਕੋਈ ਵੀ ਸਟੇਸ਼ਨ ਜਿਹੜਾ ਆਪਾਂ ਨੂੰ ਸਾਡੀ ਨਿਗਾਹ ਦੇ ਵਿੱਚ ਹੈਗਾ ਉੱਥੇ ਜਾ ਕੇ ਉਹਨਾਂ ਨੂੰ ਰਿਕੁਐਸਟ ਕਰਕੇ ਬੁੱਕ ਕਰ ਸਕਦੇ ਹਾਂ। ਅਮਲਾ ਬਕਾਇਦਾ ਆਪਣੇ ਘਰ ਆ ਕੇ ਪ੍ਰੋਪਰ ਸਾਰੀ ਚੈਕਿੰਗ ਕਰਨ ਤੋਂ ਬਾਅਦ ਤੁਹਾਨੂੰ ਪ੍ਰੋਪਰ ਸਾਰਾ ਦੇਖ ਕੇ ਦੱਸ ਕੇ ਜਾਂਦੇ ਨੇ। ਜੇ ਸਮੋਕ ਅਲਾਰਮ ਘਰ ਵਿੱਚ ਲੱਗਿਆ ਤਾਂ ਉਹਨੂੰ ਟੈਸਟ ਕਰਦੇ ਨੇ, ਜੇ ਨਹੀਂ ਲੱਗਿਆ ਤਾਂ ਉਸਨੂੰ ਰਿਪਲੇਸ ਵੀ ਕਰ ਸਕਦੇ ਨੇ। ਜੇ ਲੱਗਿਆ ਹੋਇਆ ਠੀਕ ਹਾਲਤ ਵਿੱਚ ਔਰ ਬੈਟਰੀ ਵੀਕ ਹੈ, ਬੈਟਰੀ ਵਗੈਰਾ ਰਿਪਲੇਸ ਕਰਦੇ ਨੇ। ਇਹ ਸਾਰਾ ਕੰਮ ਉਹਨਾਂ ਦੇ ਸਰਵਿਸ ਸੈਂਟਰ ਆਉਂਦਾ ਹੈ ਅਤੇ ਕਾਫ਼ੀ ਲਾਭਦਾਇਕ ਹੈ। ਮੈਂ ਤਕਰੀਬਨ ਸਲਾਹ ਇਹੀ ਹੈ ਕਿ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਜੀ।
1: ਅਤੇ ਤੁਸੀਂ ਦੱਸਿਆ ਕਿ ਇਹ ਸਰਵਿਸ ਫ੍ਰੀ ਹੈਗੀ ਹੈ, ਜਿਵੇਂ ਕੋਈ ਬੈਟਰੀ ਵਗੈਰਾ ਪਾਉਂਦੇ ਆ ਉਹ ਆ ਕੇ ਤਾਂ ਉਹ ਵੀ ਫ੍ਰੀ ਹੁੰਦਾ ਜਾਂ ਉਹ ਚਾਰਜ ਕਰਦੇ ਆ?
0: ਨਹੀਂ ਜੀ ਨਹੀਂ, ਇਹ ਸਰਵਿਸ ਸਰਕਾਰ ਤੌਰ ਦੇ ਉੱਤੇ ਬਿਲਕੁਲ ਫ੍ਰੀ ਹੈ। ਉਹਦੇ ਵਿੱਚ ਫਾਰਨ ਰੈਸਕਿਊ ਇਸ ਕੰਮ ਦੇ ਵਾਸਤੇ ਪੂਰਾ ਮਾਹਰ ਹੈ।
1: ਅੱਛਾ, ਅਤੇ ਇਹ ਜਿਹੜੀ ਸਰਵਿਸ ਹੈਗੀ ਹੈ ਔਨਲਾਈਨ ਵੀ ਬੁੱਕ ਕੀਤੀ ਜਾ ਸਕਦੀ ਹੈ ਜਾਂ ਉਹ ਸਟੇਸ਼ਨ 'ਤੇ ਜਾ ਕੇ ਕਰਨੀ ਪਏਗੀ?
0: ਔਨਲਾਈਨ ਵੀ ਹੋ ਸਕਦੀ ਹੈ, ਉੱਥੇ ਤੇ ਫਾਰਨ ਰੈਸਕਿਊ ਦੇ ਮੀਡੀਆ ਦੇ ਮੁਤਾਬਕ ਤੁਹਾਡੇ ਕੋਲ ਜੋ ਵੀ ਲਿੰਕ ਤੁਹਾਨੂੰ ਮਿਲ ਜਾਏਗਾ ਤਾਂ ਉਹਦੇ ਮੁਤਾਬਕ ਤੁਸੀਂ ਕਰ ਸਕਦੇ ਹੋ, ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ।
1: ਠੀਕ ਹੈ ਜੀ।
0: ਅਦਰਵਾਈਜ਼ 000 ਦੇ ਉੱਤੇ ਕਾਲ ਕਰਕੇ ਅਤੇ ਉਹਦੇ ਨਾਲ ਤੁਸੀਂ ਹਰ ਹਾਲਤ ਦੇ ਵਿੱਚ ਆਪਣੀ ਸਰਵਿਸ ਬੁੱਕ ਕਰ ਸਕਦੇ ਹੋ। ਔਰ ਆਪਣੇ ਜ਼ਿਆਦਾ ਕਰਕੇ ਤਾਂ ਇਹੀ ਹੁੰਦਾ ਕਿ ਜੇ ਤੁਹਾਡੇ ਨਜ਼ਦੀਕ ਦੇ ਸਟੇਸ਼ਨ ਦੇ ਬਾਰੇ ਆਪਾਂ ਨੂੰ ਜਾਣਕਾਰੀ ਹੈ ਤਾਂ ਉੱਥੇ ਤੱਕ ਫੋਨ ਕਰਕੇ ਉਹਨਾਂ ਨਾਲ ਗੱਲ ਕਰਕੇ ਜਾਂ ਉਹਨਾਂ ਤੱਕ ਖੁਦ ਪਹੁੰਚ ਕੇ ਤੁਸੀਂ ਸਰਵਿਸ ਬੁੱਕ ਕਰ ਸਕਦੇ ਹੋ।
1: ਅਕਸਰ ਦੇਖਣ 'ਚ ਆਉਂਦਾ ਹੈ ਕਿ ਘਰਾਂ ਵਿੱਚ ਜਿਵੇਂ ਆਪਣੇ ਲੋਕ ਹੈਗੇ ਆ ਜਿਹੜੇ ਕਿ ਸਾਊਥ ਏਸ਼ੀਅਨ ਕਮਿਊਨਿਟੀਜ਼ ਤੋਂ ਹੈਗੇ ਆ ਖਾਸ ਕਰਕੇ, ਉਹ ਇਹੋ ਜਿਹੀ ਕੁਕਿੰਗ ਕਰਦੇ ਆ ਘਰਾਂ ਦੇ ਵਿੱਚ ਕਿ ਜਿਹੜਾ ਸਮੋਕ ਅਲਾਰਮ ਹੈ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਬੀਪ ਬੀਪ ਕਰਦਾ ਜਾਂ ਵੱਜ ਜਾਂਦਾ ਅਲਾਰਮ ਕਰ ਦਿੰਦਾ, ਤਾਂ ਉਹ ਕੀ ਕਰਦੇ ਕਿ ਬੈਟਰੀ ਕੱਢ ਕੇ ਰੱਖ ਦਿੰਦੇ ਆ, ਇਹ ਕਿੰਨਾ ਖਤਰਨਾਕ ਹੋ ਸਕਦਾ ਹੈ?
0: ਮੈਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਜੀ, ਜ਼ਿੰਦਗੀ ਤੇ ਮੌਤ ਦਾ ਫਾਸਲਾ ਤੈਅ ਕਰਨ ਦੇ ਬਰਾਬਰ
1: ਜੀ,
0: ਸਮੋਕ ਅਲਾਰਮ ਦਾ ਆਪਣੇ ਘਰ ਵਿੱਚ ਚਾਲੂ ਹਾਲਤ ਵਿੱਚ ਨਾ ਹੋਣਾ, ਇਸ ਉਪਕਰਨ ਦਾ ਘਰ ਵਿੱਚ ਨਾ ਹੋਣਾ ਇਹ ਬਹੁਤ ਖਤਰਨਾਕ ਸਾਬਤ ਹੈ, ਜਿਸ ਕਾਰਨ ਘਰ ਵਿੱਚ ਲੱਗੀ ਅੱਗ ਤੋਂ ਮੌਤ ਤੱਕ ਦੇ ਆਸਾਰ ਵੀ ਬਣ ਸਕਦੇ ਹੈ। ਇਹ ਇੱਕ ਸੁਰੱਖਿਆ ਦਾ ਸੰਕੇਤ ਹੀ ਤਾਂ ਹੈ, ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ, ਬਲਕਿ ਸਾਨੂੰ ਸਦਾ ਇਸ ਨੂੰ ਚਾਲੂ ਹਾਲਤ ਵਿੱਚ ਰੱਖਣਾ ਚਾਹੀਦਾ ਹੈ। ਜਿੱਥੇ ਆਪਾਂ ਆਪਣੇ ਆਪ ਦੀ ਘਰ ਬਾਰ ਦੀ ਸਭ ਦੀ ਨਿਗਰਾਨੀ ਰੱਖਦੇ ਹਾਂ ਨਾ ਜੀ, ਉਸ ਦੇ ਨਾਲ ਹੀ ਸਮੋਕ ਅਲਾਰਮ ਦਾ ਵੀ ਹੋਣਾ ਤੇ ਉਸ ਦਾ ਚਾਲੂ ਹਾਲਤ ਵਿੱਚ ਹੋਣਾ ਬਹੁਤ ਜ਼ਰੂਰੀ ਹੈ।
2: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: ਸੋ ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ, ਔਰ ਤੁਸੀਂ ਦੱਸੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਪਰੌਂਠੇ ਬਣਾਉਂਦੇ ਹੋਏ ਫਿਰ ਜਦੋਂ ਅਲਾਰਮ ਵੱਜ ਜਾਂਦਾ ਸੀ ਕਦੇ ਸੈੱਲ

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: SBS On Demand ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ਉਲੂਰੂ ਸਟੇਟਮੈਂਟ ਤੇ।
2: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
3: Learn to speak English. Find videos, podcasts and advice to help you settle into daily life in Australia. Speak everyday Aussie with SBS Learn English.
4: ਵੈਲਕਮ ਬੈਕ ਜੀ, ਇੱਕ ਵਾਰ ਫਿਰ ਤੋਂ ਵੈਲਕਮ ਬੈਕ, ਸਵਾਗਤ ਸਵਾਗਤ ਸਵਾਗਤ ਚੱਲ ਰਿਹਾ ਹੈ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ ਅਤੇ ਮੈਂ ਹਾਂ ਤੁਹਾਡਾ ਹੋਸਟ ਪੁਨੀਤ ਟਿੰਗਰਾ ਤੁਹਾਡੇ ਨਾਲ। ਕਿਵੇਂ ਚੱਲ ਰਿਹਾ ਹੈ ਤੁਹਾਡਾ ਦਿਨ, ਕੀ ਖਾਸ ਕਰ ਰਹੇ ਹੋ? ਸੋ ਵੀਕਐਂਡ ਵੀ ਆਉਣ ਵਾਲਾ, ਕੱਲ੍ਹ ਫਰਾਈਡੇ ਆ ਜਾਣਾ ਹੈ। ਕਿੱਥੇ ਕਿਤੇ ਘੁੰਮਣ ਜਾ ਰਹੇ ਹੋ ਜਾਂ ਫਿਰ ਦੇਖਣ ਜਾ ਰਹੇ ਹੋ ਕੋਈ ਨਵੀਂ ਫਿਲਮ? ਦੱਸ ਸਕਦੇ ਹੋ 0439 799 767 ਤੇ।

0: ਸੱਚ ਕਰਕੇ ਉੱਥੇ ਸਮੋਕ ਅਲਾਰਮਸ ਦੀ ਗੱਲਬਾਤ ਚੱਲ ਰਹੀ ਸੀ ਕਿ ਤੁਸੀਂ ਕਦੇ ਬੈਟਰੀਜ਼ ਤਾਂ ਨਹੀਂ ਕੱਢੀਆਂ ਆਪਣੇ ਸਮੋਕ ਅਲਾਰਮਾਂ ਦੀਆਂ, ਇਹ ਵੀ ਤੁਸੀਂ ਦੱਸਿਓ। ਔਰ ਫਿਰ ਇਸੇ ਹੀ ਗੱਲਬਾਤ ਦਾ ਆਓ ਅਗਲਾ ਹਿੱਸਾ ਹੁਣ ਸੁਣਦੇ ਹਾਂ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਅਤੇ ਜਿਹੜੀ ਇਹ ਹੋਮ ਸੇਫਟੀ ਵਿਜ਼ਿਟ ਹੈਗੀ ਹੈ, ਫਾਇਰ ਫਾਈਟਰਸ ਘਰ ਆ ਕੇ ਸਮੋਕ ਅਲਾਰਮਸ ਇੰਸਟਾਲ ਵੀ ਕਰ ਦਿੰਦੇ ਆ, ਜੇ ਮੰਨ ਲਓ ਕਿਸੇ ਫੋਲਟੀ ਹੈਗਾ, ਖਰਾਬ ਹੈਗਾ, ਵਟ ਐਵਰ, ਤੁਸੀਂ ਬੈਟਰੀ ਨਹੀਂ ਪੈ ਸਕਦੀ ਹੁਣ, ਤਾਂ ਉਹ ਨਵਾਂ ਲਗਾ ਦਿੰਦੇ, ਉਹਦਾ ਵੀ ਉਹਦੇ ਕੋਲ ਤੁਸੀਂ ਕੋਈ ਚਾਰਜ ਕਰਦੇ ਜਾਂ ਉਹ ਵੀ ਫ੍ਰੀ ਹੁੰਦਾ?
3: ਨਹੀਂ ਜੀ, MP ਸਿੰਘ ਜੀ, ਹੋਮ ਫਾਇਰ ਸੇਫਟੀ ਵਿਜ਼ਿਟ ਸੇਵਾ ਕੋਈ ਵੀ ਲੈ ਸਕਦਾ ਹੈ, ਬਿਲਕੁਲ ਫ੍ਰੀ ਸਰਵਿਸ ਹੈ। ਬਹੁਤ ਹੀ ਦੋਸਤਾਨਾ ਸੁਭਾਅ ਵਾਲੇ ਅੱਗ ਦੇ ਮਾਹਰ ਲੋਕ ਤੁਹਾਡੇ ਘਰ ਆ ਕੇ ਸਮੋਕ ਅਲਾਰਮ ਨੂੰ ਚੈੱਕ ਕਰਨਗੇ, ਸਾਫ਼ ਕਰਨਗੇ, ਜ਼ਰੂਰਤ ਮੁਤਾਬਕ ਅਗਰ ਬੈਟਰੀ ਦੀ ਲੋੜ ਹੈ ਤੇ ਬਦਲਣਗੇ ਜਾਂ ਫਿਰ ਨਵੇਂ ਵੀ ਲਗਾਉਣਗੇ।
2: ਅੱਛਾ, ਠੀਕ ਹੈ ਜੀ।
3: ਫਾਇਰ ਫਾਈਟਰ ਜਾਣੀ ਅੱਗ ਬੁਝਾਊ ਅਮਲਾ ਇਹ ਵੀ ਨਿਸ਼ਚਿਤ ਕਰੇਗਾ ਕਿ ਘਰ ਦੇ ਵਿੱਚ ਜ਼ਰੂਰਤ ਅਨੁਸਾਰ ਫਾਇਰ ਅਲਾਰਮ ਲੱਗੇ ਨੇ ਅਤੇ ਨਿਸ਼ਚਿਤ ਜਗ੍ਹਾ ਤੇ ਵੀ ਲੱਗੇ ਨੇ। ਜੇਕਰ ਜ਼ਰੂਰਤ ਮੁਤਾਬਕ ਹੋਰ ਸਮੋਕ ਅਲਾਰਮ ਦੀ ਜ਼ਰੂਰਤ ਹੈ ਤਾਂ ਉਹ ਨਵੇਂ ਸਮੋਕ ਅਲਾਰਮ ਵੀ ਆਪ ਮੁਹੱਈਆ ਕਰਨਗੇ। ਲੇਕਿਨ ਉਹ ਨਿਸ਼ਚਿਤ ਜਗ੍ਹਾ ਤੇ ਨਹੀਂ ਨੇ। ਆਪਾਂ ਰਸੋਈ ਦੇ ਲਾਗੇ ਸਾਡੇ ਕੋਲ ਅਲਾਰਮ ਹੋਣਾ ਜ਼ਰੂਰੀ ਹੈ, ਲੇਕਿਨ ਉਸਦੀ ਕਈ ਵਾਰੀ ਆਪਣੇ ਬੈਡਰੂਮ ਤੱਕ ਪਹੁੰਚ ਨਹੀਂ ਹੁੰਦੀ, ਤੇ ਜੇ ਬੈਡਰੂਮ ਦੇ ਨਜ਼ਦੀਕ ਲੱਗਿਆ ਹੋਇਆ ਤਾਂ ਉਹ ਤੁਹਾਨੂੰ ਹੋਰ ਵੀ ਜ਼ਿਆਦਾ ਅਲਾਰਮ ਕਰ ਸਕਦਾ ਤੇ ਇਹਨਾਂ ਚੀਜ਼ਾਂ ਦਾ ਉਹ ਆ ਕੇ ਖੁਦ ਸੇਫਟੀ ਵਿਜ਼ਿਟ ਨਾਲ ਚੈੱਕ ਕਰਦੇ ਨੇ
2: ਜੀ। ਅਤੇ ਮੈਂ ਪਿੱਛੇ ਜੇ ਦੇਖ ਰਿਹਾ ਸੀਗਾ ਕਿ ਕੈਂਟਰਬਰੀ, ਬੈਂਕਸਟਾਊਨ ਜਿਹੜਾ ਇਲਾਕਾ ਹੈਗਾ ਨਿਊ ਸਾਊਥ ਵੇਲਜ਼ ਦਾ, ਪਿਛਲੀ ਸਰਦੀ ਦੌਰਾਨ ਇੱਥੇ ਸਭ ਤੋਂ ਵੱਧ ਹਾਊਸ ਫਾਇਰਸ ਦਰਜ ਕੀਤੀਆਂ ਗਈਆਂ ਸੀਗੀਆਂ, ਅਤੇ ਇਹਦੇ ਕੀ ਕਾਰਨ ਹੋ ਸਕਦੇ ਵੀ ਇੱਕ ਇਲਾਕੇ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਦੇਖਣ ਨੂੰ ਕਿਉਂ ਮਿਲਿਆ?
3: ਸਭ ਤੋਂ ਵੱਡਾ ਕਾਰਨ ਇਹੀ ਰਿਹਾ ਜੀ ਕਿ ਘਰ ਦੇ ਵਿੱਚ ਸਮੋਕ ਅਲਾਰਮ ਦਾ ਚਾਲੂ ਹਾਲਤ ਵਿੱਚ ਨਾ ਹੋਣਾ। ਬਹੁਤੇ ਵਾਰੀ ਕੀ ਹੁੰਦਾ ਕਿ ਘਰ ਦੇ ਵਿੱਚ ਅਲਾਰਮ ਲੱਗਿਆ ਜ਼ਰੂਰ ਹੈ ਲੇਕਿਨ ਉਸ ਚਾਲੂ ਹਾਲਤ ਦੇ ਵਿੱਚ ਨਹੀਂ ਸੀਗਾ। ਹੁਣ ਜੇ ਆਪਣੇ ਘਰਾਂ ਦੇ ਵਿੱਚ ਅਲਾਰਮ ਹੈ ਜ਼ਰੂਰ ਹੈ ਲੇਕਿਨ ਆਪਾਂ ਉਸਨੂੰ ਡਿਸੇਬਲ ਕਰ ਦਿੱਤਾ, ਯਾਨੀ ਕਿ ਬੈਟਰੀ ਲਗਾ ਦਿੱਤੀ ਜਾਂ ਡਿਸਕੋਨੈਕਟ ਕਰ ਦਿੱਤਾ, ਤਾਂ ਇਸਦਾ ਮਤਲਬ ਇਹ ਹੈ ਕਿ ਕੋਈ ਵੀ ਅਲਾਰਮ ਹੋਏਗਾ ਤੇ ਸਾਡੇ ਤੱਕ ਉਸਦੀ ਪਹੁੰਚ ਨਹੀਂ ਹੋਏਗੀ ਤੇ ਉਹਦੇ ਕਾਰਨ ਨੁਕਸਾਨ ਤੇ ਨੁਕਸਾਨ ਹੀ ਹੈ। ਜੇ ਇਸੇ ਕਰਕੇ ਇਹ ਜੇ ਆਪਾਂ ਸੇਫਟੀ ਮੁਹਿੰਮ ਦੀ ਗੱਲ ਕਰੀਏ ਤਾਂ ਉਹਦੇ ਮੁਤਾਬਕ ਉਸਦਾ ਸਭ ਤੋਂ ਵੱਡਾ ਸੁਨੇਹਾ ਹੀ ਇਹ ਹੈ ਕਿ ਤੁਹਾਡੇ ਘਰ ਦੇ ਵਿੱਚ ਕਾਨੂੰਨ ਤੌਰ ਦੇ ਉੱਤੇ ਅਲਾਰਮ ਹੋਣਾ ਤੇ ਜ਼ਰੂਰੀ ਹੈ ਲੇਕਿਨ ਉਸਨੂੰ ਰਿਪੇਅਰ ਕਰਨਾ, ਮੇਨਟੇਨ ਕਰਨਾ ਜਾਂ ਉਹਨੂੰ ਚਾਲੂ ਹਾਲਤ ਦੇ ਵਿੱਚ ਰੱਖਣ ਦੇ ਵਾਸਤੇ ਵੀ ਨਾ ਲੱਗਦਾ ਹੀ ਜਾਗਰੂਕ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਸਾਡੀ ਇਹੀ ਹੈ ਇਸ ਵਿੱਚ ਕਿ ਹਰੇਕ ਘਰ ਦੇ ਵਿੱਚ ਇਸ ਚੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾ ਕਰਕੇ ਅੱਗਾਂ ਦੇ ਮਾਮਲੇ ਜੇ ਵਧੇ ਨੇ ਪਿਛਲੇ ਸਾਲਾਂ ਦੇ ਵਿੱਚ ਤਾਂ ਉਸਦਾ ਕਾਰਨ ਹੀ ਇਹ ਸੀਗਾ ਕਿ ਘਰ ਦੇ ਵਿੱਚ ਅਲਾਰਮ ਨਹੀਂ ਸੀਗਾ।
2: ਸੋ ਕੁੱਲ ਮਿਲਾ ਕੇ ਫਾਇਰ ਅਲਾਰਮ ਜਿਹੜੇ ਹੈਗੇ ਆ ਉਹ ਹੋਣੇ ਬਹੁਤ ਜ਼ਰੂਰੀ ਹੈ ਤੇ ਸਹੀ ਥਾਂ ਤੇ ਹੋਣੇ ਚਾਹੀਦੇ ਤੇ ਕੰਮ ਕਰਦੇ ਹੋਣੇ ਚਾਹੀਦੇ ਹੈਗੇ ਆ।
3: ਜੀ ਹਾਂ ਬਿਲਕੁਲ, ਔਰ ਇਹ ਕਾਨੂੰਨੀ ਤੌਰ ਤੇ ਜ਼ਰੂਰੀ ਵੀ ਹੈ।
2: ਜੀ ਜੀ ਜੀ, ਬਹੁਤ ਸੋਹਣੀ ਜਾਣਕਾਰੀ ਦਿੱਤੀ ਤੁਸੀਂ ਜੀ, ਅਤੇ ਜਿਵੇਂ ਕਿ ਸਾਡੇ ਸਰੋਤੇ ਸੁਣਨਗੇ ਤੇ ਉਹ ਜਿਹੜੀ ਇਹ ਫ੍ਰੀ ਸਰਵਿਸ ਹੈਗੀ ਹੈ ਹੋਮ ਸੇਫਟੀ ਵਿਜ਼ਿਟ ਦਾ ਲਾਭ ਜ਼ਰੂਰ ਲੈਣਗੇ। ਹੋ ਸਕਦਾ ਕਿ ਤੁਹਾਡੇ ਫੋਨ ਜਲਦੀ ਹੀ ਵੱਜਣੇ ਸ਼ੁਰੂ ਹੋ ਜਾਣੇ ਜਦੋਂ ਅਸੀਂ ਪ੍ਰੋਗਰਾਮ ਚਲਾਵਾਂਗੇ ਇਹਨੂੰ, ਅਤੇ ਪੰਜਾਬੀਆਂ 'ਚੋਂ ਬਹੁਤ ਸਾਰੇ ਲੋਕ ਸੇਵਾ ਵਾਸਤੇ ਇਹਨੂੰ ਬੁੱਕ ਵੀ ਕਰਨਗੇ। ਤੁਸੀਂ ਚਲਦੇ ਚਲਦੇ
3: ਤੇ ਅਸੀਂ ਸਵਾਗਤ ਕਰਦੇ ਹਾਂ ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਜਾਣਕਾਰੀ ਦੇ ਵਾਸਤੇ ਜਾਂ ਕਿਸੇ ਵੀ ਸੇਫਟੀ ਵਿਜ਼ਿਟ ਦੇ ਵਾਸਤੇ ਅਗਰ ਕਿਸੇ ਨੂੰ ਵੀ ਜ਼ਰੂਰਤ ਹੈ ਤਾਂ ਤੁਹਾਡਾ ਤਹਿ ਦਿਲੋਂ ਸਵਾਗਤ ਹੈ। ਜਦੋਂ ਵੀ ਕਿਸੇ ਨੂੰ ਵੀ ਜ਼ਰੂਰਤ ਹੈ, ਚਾਹੇ ਆਪਾਂ ਆਪਣੇ ਘਰ ਦੇ ਵਿੱਚ ਚਾਹੇ ਆਪਾਂ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਹਾਂ ਜਿਸ ਦੇ ਵਿੱਚ ਆਪਣੇ ਆਪ ਦੀ ਜਾਂ ਜਾਨ ਮਾਲ ਦੀ ਜ਼ਰੂਰਤ ਦੇ ਵਾਸਤੇ ਸਾਨੂੰ ਸਹੂਲਤ ਦੀ ਜ਼ਰੂਰਤ ਹੈ, ਤਾਂ ਉਹਦੇ ਵਾਸਤੇ ਅਸੀਂ ਤੱਕ ਪੜ੍ਹਾਂ।
2: ਅੱਛਾ, ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਕਿਰਾਏਦਾਰ ਹੈਗੇ ਉਹ ਵੀ ਖੁਦ ਵੀ ਬੁੱਕ ਕਰ ਸਕਦੇ ਇਸ ਸੇਵਾ ਨੂੰ, ਜ਼ਰੂਰੀ ਨਹੀਂ ਕਿ ਹਾਊਸ ਹੋਲਡਰ।
3: ਬਿਲਕੁਲ।
2: ਅੱਛਾ ਅੱਛਾ ਜੀ, ਅਤੇ ਚਲਦੇ ਚਲਦੇ ਪੰਜਾਬੀ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਅਗੇਨ ਪੁੱਛਾਂਗਾ ਕਿ ਜਿਹੜੇ ਲੋਕ ਖਾਸ ਕਰਕੇ ਜਿਹੜੇ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਕੀ ਸੁਨੇਹਾ ਦਿਓਗੇ ਜੀ?
3: MP ਸਿੰਘ ਜੀ, ਸਾਡਾ ਪੰਜਾਬੀ ਜਾਂ ਏਸ਼ੀਆਈ ਭਾਈਚਾਰੇ ਦੇ ਵਿੱਚ ਘਰਾਂ ਵਿੱਚ ਖਾਣਾ ਪਕਾਉਣ ਦਾ ਤਰੀਕਾ ਕਾਫੀ ਵੱਖਰਾ ਹੈ। ਇੱਥੇ ਤੇਲ ਦਾ ਇਸਤੇਮਾਲ ਤੁਹਾਨੂੰ ਪਤਾ ਹੈ ਤੇ ਹੈ ਹੀ ਹੈ, ਪਰ ਜ਼ਿਆਦਾ ਦੇਰ ਤੇਲ ਜਾਂ ਘਿਓ ਨੂੰ ਗਰਮ ਕਰਨਾ ਜਾਂ ਫਿਰ ਇਸ ਤੋਂ ਉਪਜੇ ਧੂੰਏ ਨੂੰ ਅੱਗ ਦਾ ਰੂਪ ਧਾਰਨ ਕਰਨਾ ਸਾਡੀ ਸੋਚ ਤੋਂ ਬਹੁਤ ਬਾਹਰ ਹੈ। ਤੇ ਆਪਣੇ ਘਰ ਦੇ ਆਲੇ ਦੁਆਲੇ ਘਾਹ ਜਾਂ ਪੱਤਿਆਂ ਦਾ ਜਮ੍ਹਾਂ ਹੋਣਾ ਜਾਂ ਜ਼ਿਆਦਾ ਲੱਕੜ ਦਾ ਹੋਣਾ ਵੀ ਇੱਕ ਸੰਕੇਤ ਹੈ। ਘਰ ਵਿੱਚ ਹਰੇਕ ਸੁੱਖ ਸਹੂਲਤ ਦਾ ਹੋਣਾ ਤੇ ਮਾਣਨਾ ਤਾਂ ਸਾਡਾ ਇੱਕ ਸੁਭਾਅ ਹੈ, ਪਰ ਅਸੀਂ ਉਸਦੇ ਸਹੀ ਇਸਤੇਮਾਲ ਤੋਂ ਕਈ ਵਾਰ ਗੁਰੇਜ਼ ਕਰ ਦਿੰਦੇ ਹਾਂ ਜੀ।
2: ਬਿਲਕੁਲ।
3: ਤੇ ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਹੈ ਕਿ ਕੋਈ ਲੋਕ ਸਮੋਕ ਅਲਾਰਮ ਦੀ ਬੈਟਰੀ ਕੱਢ ਦਿੰਦੇ ਨੇ, ਇਹ ਕੋਈ ਸੁਲਝੇ ਦਿਮਾਗ ਦੀ ਤਕੀਬ ਤੇ ਨਹੀਂ ਹੈ, ਜਦਕਿ ਨੁਕਸਾਨ ਨੂੰ ਖੁਦ ਹੀ ਸੱਦਾ ਦੇਣ ਵਾਲੀ ਗੱਲ ਹੈ। ਤੇ ਸੁਰੱਖਿਆ ਅਲਾਰਮ ਦਾ ਵੱਜਣਾ ਕੋਈ ਰੌਲਾ ਰੱਪਾ ਜਾਂ ਰੁਕਾਵਟ ਨਹੀਂ, ਬਲਕਿ ਇਹ ਇੱਕ ਸੰਕੇਤ ਹੈ ਕਿ ਤੁਹਾਨੂੰ ਸੁਚੇਤ ਹੀ ਕਰਦਾ ਹੈ ਕਿ ਜਿਸ ਨਾਲ ਤੁਸੀਂ ਆਪਣਾ

0: ਕੀਮਤੀ ਘਰ ਜਾਂ ਸਮਾਨ ਜਾਂ ਫਿਰ ਬੇਸ਼ਕੀਮਤੀ ਜਾਨਾਂ ਨੂੰ ਬਚਾ ਸਕਦੇ ਹੋ। ਹਾਂ, ਇਹ ਜ਼ਰੂਰ ਕਹਾਂਗਾ ਕਿ ਅੱਜ ਹੀ ਫਾਰਨ ਰੈਸਕਿਊ ਨੂੰ ਫੋਨ ਕਰਕੇ ਹੋਮ ਫਾਇਰ ਸੇਫਟੀ ਵਿਜ਼ਿਟ ਜ਼ਰੂਰ ਬੁੱਕ ਕਰਵਾ ਲਓ। ਇਹ ਇੱਕ ਫ੍ਰੀ ਸੇਵਾ ਹੈ ਜੋ ਤੁਹਾਡੇ ਘਰ ਅਤੇ ਕੀਮਤੀ ਜਾਨਾਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਦੀ ਹੈ। ਇਹ ਸਰਵਿਸ, ਜਿਵੇਂ ਪਹਿਲੇ ਵੀ ਕਿਹਾ ਹੈ, ਕਿ ਕਿਰਾਏ 'ਤੇ ਰਹਿਣ ਵਾਲੇ ਲੋਕਾਂ ਲਈ ਵੀ ਹੈ, ਕੋਈ ਵੀ ਇਸ ਨੂੰ ਬੁੱਕ ਕਰਵਾ ਸਕਦਾ ਹੈ।
1: ਅਤੇ ਗੁਰਮਿੰਦਰ ਸਿੰਘ ਜੀ, ਜਿਹੜੀਆਂ ਕੋਮਨ ਮਿਸਟੇਕਸ ਹੁੰਦੀਆਂ, ਤੁਸੀਂ ਦੱਸਿਆ ਕਿ ਵੀ ਅਲਾਰਮ ਹੋਣਾ ਚਾਹੀਦਾ, ਠੀਕ ਤਰੀਕੇ ਨਾਲ ਕੰਮ ਕਰਨਾ ਚਾਹੀਦਾ, ਇਸ ਤੋਂ ਇਲਾਵਾ ਜੇ ਮੰਨ ਲਓ ਕਦੇ ਅੱਗ ਲੱਗ ਵੀ ਜਾਂਦੀ ਹੈ ਤਾਂ ਕਿਹੋ ਜਿਹਾ ਲਾਪਰਵਾਹੀਆਂ ਲੋਕ ਵਰਤਦੇ ਹੈ?
0: ਐਮਪੀ ਸਿੰਘ ਜੀ, ਸਭ ਤੋਂ ਵੱਡੀ ਗੱਲ ਤਾਂ ਬਿਨਾਂ ਆਪਣੀ ਨਿਗਰਾਨੀ ਦੇ ਰਸੋਈ ਦੇ ਉਪਕਰਨਾਂ ਦਾ ਚੱਲਦੇ ਰਹਿਣਾ ਜਾਂ ਫਿਰ ਜਲਨਸ਼ੀਲ ਪਦਾਰਥ, ਤੇਲ ਜਾਂ ਗੈਸ ਆਦਿ ਦਾ ਨਜ਼ਦੀਕ ਹੋਣਾ ਇੱਕ ਬਹੁਤ ਵੱਡੇ ਵਿਸਫੋਟ ਦਾ ਕਾਰਨ ਬਣ ਜਾਂਦਾ ਹੈ। ਕੋਈ ਵੀ ਧਾਤੂ ਦਾ ਬਰਤਨ, ਯਾਨੀ ਕਿ ਮੈਟੈਲਿਕ ਆਈਟਮ ਦਾ ਮਾਈਕਰੋ

0: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: 6 months ago, daylight saving the time ਹੁੰਦਾ ਤੇ ਆਪਣੀ ਇੱਕ ਆਦਤ ਹੈ ਆਪਣਾ ਘਰ ਦੇ ਵਿੱਚ ਲੱਗੇ ਅਲਾਰਮ ਕਲੋਕਸ ਜਾਂ ਬੈਟਰੀਜ਼ ਜਾਂ ਉਸਦਾ ਟਾਈਮ ਤੇ ਚੇਂਜ ਕਰਦੇ ਹਾਂ ਤੇ ਜੇ ਇਸ ਨੂੰ ਸਮੋਕ ਅਲਾਰਮ ਨੂੰ ਚੈੱਕ ਕਰਨਾ ਜਾਂ ਉਸਦੀ ਬੈਟਰੀ ਚੇਂਜ ਕਰਨ ਨੂੰ ਵੀ ਆਪਾਂ ਉਸ ਰੂਟੀਨ ਦੇ ਵਿੱਚ ਐਡ ਕਰ ਲਈਏ ਤਾਂ ਸ਼ਾਇਦ ਇਹ ਸਾਡੇ ਵਾਸਤੇ ਸਦਾ ਵਾਸਤੇ ਇੱਕ ਸੁਖਦ ਦਾ ਸੁਨੇਹਾ ਲੈ ਕੇ ਆ ਸਕਦਾ
2: ਤੇ ਗੁਰਮਿੰਦਰ ਸਿੰਘ ਜੀ ਜੇ ਰੱਬ ਨਾ ਕਰੇ ਕਦੇ ਘਰ 'ਚ ਅੱਗ ਲੱਗ ਹੀ ਜਾਂਦੀ ਹੈ ਤਾਂ ਉਸ ਟਾਈਮ ਪਰਿਵਾਰ ਨੂੰ ਤੁਰੰਤ ਕੀ ਕਰਨਾ ਚਾਹੀਦਾ ਹੈ ਖਾਸ ਕਰਕੇ ਉਹਨਾਂ ਪਰਿਵਾਰਾਂ ਵਿੱਚ ਜਿੱਥੇ ਬੱਚੇ ਅਤੇ ਬਜ਼ੁਰਗ ਰਹਿੰਦੇ ਆ
1: ਜੀ ਐਮ ਪੀ ਸਿੰਘ ਜੀ ਸਭ ਤੋਂ ਪਹਿਲੇ ਤਾਂ ਆਪਾਂ ਗੱਲ ਕਰ ਰਹੇ ਆ ਰਹੇ ਹਾਂ ਸਮੋਕ ਅਲਾਰਮ ਦੀ ਜੇ ਸਮੋਕ ਅਲਾਰਮ ਦੀ ਆਵਾਜ਼ ਨੂੰ ਹਮੇਸ਼ਾ ਗੰਭੀਰਤਾ ਨਾਲ ਲੈਣਾ ਚਾਹੀਦਾ ਕੋਈ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਬਿਨਾਂ ਕਿਸੇ ਦੇਰੀ ਤੋਂ ਜਲਦੀ ਨਾਲ ਸਭ ਕੁਛ ਪਰਖੋ ਜੇਕਰ ਅੱਗ ਦਾ ਸੰਕੇਤ ਹੈ ਤਾਂ ਜਲਦੀ ਘਰ ਤੋਂ ਬਾਹਰ ਕਿਸੇ ਸੁਰੱਖਿਅਤ ਸਥਾਨ ਤੇ ਪਹੁੰਚ ਕੇ 000 ਤੇ ਫੋਨ ਕਰਕੇ ਸੁਚੇਤ ਕਰ ਦਿਓ ਫਾਰਨ ਰੈਸਕਿਊ ਦੀ ਸਰਵਿਸ ਜਲਦੀ ਤੁਹਾਡੇ ਕੋਲ ਪਹੁੰਚ ਕੇ ਤੁਹਾਡੀ ਮਦਦ ਲਈ ਹਾਜ਼ਰ ਹੋ ਸਕਦੀ ਹੈ ਔਰ ਕਿਸੇ ਵੀ ਹਾਲਾਤ ਦੇ ਵਿੱਚ ਬਚਾਅ ਦੀ ਯੋਜਨਾ ਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੋਲ ਬਿਠਾ ਕੇ ਇਸ ਯੋਜਨਾ ਬਾਰੇ ਗੱਲਬਾਤ ਜ਼ਰੂਰ ਕਰ ਲੈਣੀ ਚਾਹੀਦੀ ਹੈ ਘਰ ਦੇ ਸਾਰੇ ਨਿਕਾਸ ਖਾਸ ਕਰਕੇ ਮੁੱਖ ਦਰਵਾਜ਼ਾ ਜਾਂ ਫਿਰ ਬੈਕਡੋਰ ਪਿਛਲੇ ਦਰਵਾਜ਼ੇ ਤੱਕ ਜਾਣ ਦਾ ਰਸਤਾ ਹਮੇਸ਼ਾ ਖੁੱਲ੍ਹਾ ਅਤੇ ਸਾਫ਼ ਹੀ ਰੱਖਣਾ ਚਾਹੀਦਾ ਤਾਂ ਕਿ ਕਿਸੇ ਵਿਪਤਾ ਸਮੇਂ ਅਗਰ ਨਿਕਲਣਾ ਹੈ ਤਾਂ ਰਸਤੇ ਵਿੱਚ ਕੋਈ ਰੁਕਾਵਟ ਨਾ ਆਵੇ ਘਰ ਦਾ ਹਰੇਕ ਜੀ ਬਚਾਅ ਦੀ ਯੋਜਨਾ ਮੁਤਾਬਕ ਬਾਹਰ ਨਿਕਲਣ ਦੀ ਕੋਸ਼ਿਸ਼ ਤੇ ਕਰੇਗਾ ਹੀ ਪਰ ਸਭ ਦੇ ਮਿਲਣ ਦੀ ਜਗ੍ਹਾ ਨੂੰ ਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਰਾ ਪਰਿਵਾਰ ਇਕੱਠਾ ਹੋ ਸਕੇ ਇੱਕ ਜਗ੍ਹਾ ਦੇ ਉੱਪਰ
2: ਜੀ ਪ੍ਰੋਪਰ ਪਲਾਨ ਹੋਣਾ ਚਾਹੀਦਾ ਇਹਦਾ ਠੀਕ ਹੈ ਜੀ
1: ਜੀ ਹਾਂ ਤੇ ਇੱਕ ਮੈਂ ਹੋਰ ਇਹਦੇ ਵਿੱਚ ਜ਼ਰੂਰ ਤੁਹਾਨੂੰ ਦੱਸਾਂਗਾ ਐਮ ਪੀ ਸਿੰਘ ਜੀ ਜੇ ਆਪਾਂ ਗੱਲ ਕਰੀਏ ਕਿ ਜੀਵ ਵਿਗਿਆਨ ਦੇ ਮੁਤਾਬਕ ਸੌਣ ਸਮੇਂ ਸੌਣ ਦੀ ਹਾਲਾਤ ਵਿੱਚ ਜਾਣੀ ਸੁੱਤਿਆਂ ਹੋਇਆਂ ਇਨਸਾਨ ਦੀ ਸੁੰਘਣ ਸ਼ਕਤੀ ਬਹੁਤ ਘੱਟ ਕੰਮ ਕਰਦੀ ਹੈ
2: ਅੱਛਾ
1: ਇੱਕ ਉੱਚੀ ਆਵਾਜ਼ ਜਾਣੀ ਕਿ ਬੀਪਿੰਗ ਸਮੋਕ ਅਲਾਰਮ ਹੀ ਇੱਕੋ ਇੱਕ ਸੰਕੇਤ ਹੈ ਜੋ ਤੁਹਾਨੂੰ ਨੀਂਦ ਚੋਂ ਉਠਾ ਕੇ ਆਪਣੀ ਜਾਨ ਬਚਾਉਣ ਲਈ ਮਦਦ ਕਰ ਸਕਦਾ ਜਾਂ ਫਿਰ ਇਹ ਕਹਿ ਲਈਏ ਕਿ ਕਰੋੜਾਂ ਦੇ ਘਰ ਵਿੱਚ ਲੱਗਿਆ ਇੱਕ ਛੋਟਾ ਜਿਹਾ ਉਪਕਰਨ ਸਭ ਕੁਝ ਬਚਾਉਣ ਦੇ ਕਾਬਿਲ ਹੈ ਇਸ ਨੂੰ ਅਣਗੋਲਿਆਂ ਤੇ ਕਦੇ ਵੀ ਨਹੀਂ ਕਰਨਾ ਚਾਹੀਦਾ ਆਪਣੇ ਘਰ ਤੋਂ ਵੀ ਕੀਮਤੀ ਹੈ ਆਪਣੀ ਬੇਸ਼ਕੀਮਤੀ ਜਾਨ ਜਿਸ ਨੂੰ ਅੱਗ ਤੋਂ ਬਚਾਉਣ ਲਈ ਕੇਵਲ ਇੱਕ ਫਾਇਰ ਅਲਾਰਮ ਵਰਦਾਨ ਸਾਬਤ ਹੋ ਜਾਂਦਾ ਹੈ
2: ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਜਾਨ ਮਾਲ ਦੀ ਬਹੁਤ ਕੀਮਤ ਹੈਗੀ ਹੈ ਵੈਲਿਊ ਹੈਗੀ ਹੈ ਲਾਈਫ ਦੀ ਇਸ ਕਰਕੇ ਉਪਰਾਲੇ ਬਹੁਤ ਹੁੰਦੇ ਆ ਸਰਕਾਰਾਂ ਵੱਲੋਂ ਵੀ ਪਰ ਆਮ ਭਾਈਚਾਰੇ ਨੂੰ ਪਤਾ ਨਹੀਂ ਹੁੰਦੇ ਅੱਜ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ਅਤੇ ਧੰਨਵਾਦ ਹੈ ਗੱਲਬਾਤ ਕਰਨ ਵਾਸਤੇ ਅਤੇ ਅੱਗੇ ਚੱਲ ਕੇ ਤੁਹਾਡੇ ਨਾਲ ਸੰਪਰਕ ਰੱਖਾਂਗੇ ਜੀ
1: ਬਹੁਤ ਬਹੁਤ ਧੰਨਵਾਦ ਆਪ ਜੀ ਦਾ ਔਰ ਆਪ ਜੀ ਦੇ ਸਹਿਯੋਗ ਦਾ ਸਾਰੇ ਲੋਕਾਂ ਤੱਕ ਨਿਊ ਸਾਊਥ ਵੇਲਸ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਸਾਡਾ ਇੱਕ ਫਾਰਨ ਰੈਸਕਿਊ ਦਾ ਇੱਕ ਵੱਡਾ ਉਪਰਾਲਾ ਹੈ ਜੇ ਆਪ ਤੇ SBS ਰੇਡੀਓ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚ ਕੇ ਅਸੀਂ ਜਾਨ ਮਾਲ ਦੀ ਰੱਖਿਆ ਕਰਨ ਦੇ ਵਿੱਚ ਕੋਈ ਹਿੱਸਾ ਪਾ ਸਕਦੇ ਹਾਂ ਤਾਂ ਅਸੀਂ ਉਸਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਜੀ ਤੁਹਾਡਾ
2: ਥੈਂਕ ਯੂ ਜੀ ਸਵਾਗਤ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਔਰ ਇੱਧਰ ਜਾਂਦੇ ਜਾਂਦੇ ਸਾਨੂੰ ਸਿਮਰਨ ਜੀ ਮੈਸੇਜ ਭੇਜਦੇ ਨੇ ਕਹਿ ਰਹੇ ਨੇ ਹਾਂਜੀ ਪੁਨੀਤ ਜੀ ਬਹੁਤ ਸੋਹਣੀ ਜਾਣਕਾਰੀ ਰਿਗਾਰਡਿੰਗ ਸਮੋਕ ਅਲਾਰਮਸ ਔਰ ਇਹ ਕ੍ਰਿਕਟ ਦੀ ਗੱਲ ਕਰ ਰਹੇ ਨੇ ਕਹਿ ਰਹੇ ਨੇ ਬਾਕੀ ਆਪਾਂ ਸੋਚ ਰਹੇ ਹਾਂ ਕਿ ਟੀਮ ਬਦਲ ਲਈਏ ਹੁਣ ਸਨਰਾਈਜ਼ਰਸ ਹੈਦਰਾਬਾਦ ਵੱਲ ਨੂੰ ਗੱਡੀ ਮੋੜ ਲਈਏ ਬਿਲਕੁਲ ਜੀ ਕਰ ਸਕਦੇ ਹੋ ਲੇਕਿਨ ਅਜੇ ਵੀ ਪ੍ਰੋਬੇਬਿਲਿਟੀ ਦੇ ਹਿਸਾਬ ਦੇ ਨਾਲ ਪੰਜਾਬ ਕਿੰਗਜ਼ ਦੇ ਚਾਂਸ ਤਾਂ ਫਿਰ ਵੀ RR ਤੋਂ ਬਾਅਦ ਬਣੇ ਹੋਏ ਨੇ ਲੇਕਿਨ ਅਗਰ RR ਜਿੱਤ ਜਾਂਦੀ ਹੈ ਆਪਣਾ ਲਾਸਟ ਮੁਕਾਬਲਾ ਤਾਂ ਪੰਜਾਬ ਕਿੰਗਜ਼ KKR CSK ਦਿੱਲੀ ਉਹ ਸਦੀਆਂ ਹੀ ਬਾਹਰ ਹੋ ਜਾਣਗੀਆਂ ਸੋ ਲੈਟਸ ਹੋਪ ਫੋਰ ਦਾ ਬੈਸਟ ਫਿਲਹਾਲ ਹੁਣ ਸਮਾਂ ਹੋ ਗਿਆ ਜੀ ਇਜਾਜ਼ਤ ਲੈਣ ਦਾ ਕਰੋ ਇੰਜੋਏ ਜਾਂਦੇ ਆਉਂਦੇ ਕਮਾਲ ਦਾ ਗਾਣਾ ਅਤੇ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ

0: SBS Saltation.
1: In 18th century France, the royal pharmacist treated Marie Antoinette's headaches with chocolate. Today we see headlines about chocolate being a health food, but is it really? I'm Lee Tranlam, and on the new season of Should You Really Eat That, I continue to untangle the cultural, social, and nutritional confusion around what we eat, such as chocolate, soy, butter, olive oil, salt, and indigenous ingredients. Follow on your favourite podcast app or listen at sbs.com.au/shouldyoureallyeatthat.
2: SBS Audio.
3: ਆਪਣੀ ਵੇਵਲੈਂਥ ਨਾਲ ਮੇਲ ਖਾਂਦੀਆਂ ਤਰੰਗਾਂ ਸੁਣਨ ਲਈ ਪਲੇ ਬਟਨ
4: ਦਬਾਓ।
5: SBS Chill.
6: SBS Pop Asia. Non-stop Asian pop.
7: Can you describe that feeling for people who haven't experienced it?
8: SBS Hindi ਉਪਲਬਧ ਕਰਵਾਤਾ ਹੈ।
9: Far from the partisan politics.
3: ਨਾਲ ਹੀ ਸੱਤ ਤੋਂ ਵੱਧ ਭਾਸ਼ਾਵਾਂ ਵਿੱਚ ਖਬਰਾਂ ਵੀ। ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ। SBS Audio app download ਕਰੋ ਜਾਂ
6: sbs.com.au/audio.
0: The Bollywood Session on SBS South Asian.